ਨਾ ਖਾਇਆ ਸਵਾਦ ਗਵਾਇਆ ਬੋਧ ਭਾਇਆ ਦੂਜਾ ਪਾਇਆ ਬਸਰ ਨਾ ਪੈ ਰਿਹਾ ਨਸਕਹਿਰੇ ਮੋਣ ਵਿਗੂਤਾ ਕਿਉਂ ਜਾਗੈ ਗੁਰਬਿਨ ਸੋਤਾ ਪੱਗ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਸ਼ਾਈ ਪਾਈ ਮੂਰਖ ਅੰਦੈ ਪੱਤ ਗਵਾਈ ਵਿਨਾ ਮੈਂ ਕਿਸ ਥਾਏ ਨਾ ਪਾਈ ਰਹੇ ਵੇ ਬਾਣੀ ਮਣੀ ਮਸਾਣੀ ਆਂਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੁਸ ਪਾਏ ਹਰ ਕਾ

0: ਜੋ ਕਿਛ ਕਰਣਾ ਸੋ ਕਰਿਆ ਮਹਲਾ ਦੂਜਾ।
1: ਯੋਗ ਸ਼ਬਦੰ ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦ।

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਲ, ਲੱਖ ਠੱਗੀਆਂ ਪੈਣਾ ਮੀਆਂ, ਰਾਤ ਦਿਨ ਸਜੀ ਨਾਲ ਤੱਕ ਪਾਉ ਕਤੀਆ ਬਾਮਨ ਵਟੇ ਆਏ, ਕੋਹੇ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਹੇ, ਹੋਏ ਪੁਰਾਣਾ ਸੁੱਟੀਆ।

ਆਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਛਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਂ ਤਿੱਖ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ।

ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਨਾਖੀਏ ਬੈ ਜੈ ਪਿੰਡਾ ਤੋ ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪੁਲਾਣੇ ਪੁਣ ਵੇ ਆ ਰੰਗੀ ਹਰਮ ਸਮਾਰਿਆ ਕੋਠੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

हे प्राण नाथ गोविंद हे

ਕਰਤਾ ਪੁਰਖੋ ਨਿਰਭਉ ਨਿਰਵੈਰੋ।

हर कृपा ते संत भेटिया नानक मन परगास।

0: जिस पावन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण किया है। ये पावन बचन सतगुरु गुरु नानक साहिब जी के मुखारबिन तो उचारण किए हुए वडहंस राग दे अंदर अलाहणिया बाणी दे सरलेख हेठ गुरु ग्रंथ साहब जी के पावन अंग 580 और 81 दे उपर अठ पदियां दे रूप विच पावन शब्द सुभायमान है, जिस विचों पहले 6 पदियां तक दी विचार आप संगत ने पिछले रे दीवाना अंदर सरवण कीती है और रहिंदे 2 पदियां दा पाठ आप संगत ने हुण सरवण कीता है। सतगुरु जी ने अज इन्हां पावन बोलां राही पहलां ते इस जीव इस्त्री नूं संबोधन करदियां कहिंदे वी तुसी भाई अपना बैराग अपना दुख प्रगट करो, क्योंकि तुसी दुख प्रगट करन वास्ते आए हो। तुहाडे दुख प्रगट करन दा कारण बनदा है कि तुसी ठगे जा रहे हो। हुण सुभाविक जिही गल है भी जिहड़ा लुट्टिया गया होवे ठगिया गया होवे उह ते दुखी होएगा ना। फिर उहदे नाल जिहड़ी बीती है, भावें उह किसी ने ठगिया भावें उह किसी दे द्वारा लुट्टिया गया है, फिर उह अपने दुख नूं सुणाउंदा है। जदों भी किसी नूं मिलदा है उहनूं अपना दुख सुणाउंदा है वी मेरे नाल बड़ी बुरी होई जां मेरी जेब कट्टी गई जां मैं ठगिया गया जां मैं लुट्टिया गया जां मैं मेरे नाल बाटमार होई है राह दे विच मैनूं किसी ने लुट लिया ना, उह सारा ही फिर अपने दुख नूं प्रगट करदा है। गुरु बाबा जी ने उस भाव दे विच पहलां ते ये मत दित्ती, फिर कहिंदे भी मैं भी एक उन्हां दी गिणती विच ही आउण वाली हाँ जिहड़ी झूठे धंदियां दे विच फसी हुई ते दिन रात मैं भी लुट्टी जा रही हाँ। पर कुछ जीव इस्त्रियां ऐसियां भी ने जिन्हां ने अपने हिरदे रूपी घर दे विच अपने कंत दे मिलाप नूं माणिया, उदे प्रेम उदे मेल नूं उदे प्यार नूं माणिया ते उन्हां ने फिर अकाल पुरख परमेश्वर दे मिलाप दा जिहड़ा रस है उस रस नूं माणदिआं उह आनंद विच हो गईआं। फिर कहिंदे भी मेरे जीवन विच भी बदलाव आया, वह बदलाव आया जदों मैं गुरु नूं मिली, गुरु नूं मिल के मेरा वेस पलटिया, गुरु नूं मिल के मेरा सुभाव बदलिया, गुरु नूं मिल के ते मेरा शिंगार बदल गया। जदों गुरु नूं मिल के शिंगार बदलिया फिर मैं भी उन्हां दी गिणती विच आउण लग गई जिन्हां ने अपना आपा सवार लिया, जिन्हां ने अपना आपा अपने मालक अपने पति तों कुरबान कर दिता वार दिता। बस इदां दा प्रकरण है जी जिहड़ा अज तन गुरु नानक साहब दे रहे। सब तो पहला मालक जी ने बचन किते तुसी रोवो रोवण आई हो झूठ मुठ्ठी संसारे। हुण जे ते अखरी अर्थ करिए सीधे सीधे जे तुसी रोवो भाई तुसी रोवो रोवण आई हो क्योंकि तुसी रोण आईआं हो। झूठ मुठ्ठी मुठ्ठी मतलब ठगे जाना, झूठ झूठ राही संसारे। कहिंदे क्योंकि भाई तुसी ना इस संसार दे विच झूठ दे राही ठगियां जा रहियां हो इस करके रोवो। ਹੁਣ ਇੱਕ ਬਚਨ ਆਪਾਂ ਪੜ੍ਹੀਏ ਸਤਿਗੁਰੂ ਜੀ ਦੀ ਬਾਣੀ ਦਾ। ਮਾਲਕ ਉੱਥੇ ਕਹਿੰਦੇ ਕਹਿੰਦੇ ਰੋਵੋ ਬਿਰਹਾ ਤਨ ਕਾ, ਆਪਣੇ ਤਨ ਦਾ ਦੁੱਖ ਰੋ, ਤਨ ਦੇ ਅੰਦਰਲੇ ਦੁੱਖ ਨੂੰ ਉਹਦਾ ਵਿਰਲਾਪ ਕਰ। ਹੁਣ ਇੱਥੇ ਖਿਆਲ ਰੱਖੋ ਜੀ, ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ, ਮਾਲਕ ਕਹਿੰਦੇ ਨਾ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ। ਹੁਣ ਲੁੱਟੇ ਜਾ ਰਹੇ ਨਾ, ਕੌਣ ਲੁੱਟਿਆ ਜਾ ਰਿਹਾ? ਮਨ ਮੁਖ, ਆਪ ਹੁਦਰੇ ਵਿਅਕਤੀ, ਉਹ ਵਿਅਕਤੀ ਕਹਿ ਲਓ ਜਿਨ੍ਹਾਂ ਨੇ, ਉਹ ਜੀਵ ਇਸਤਰੀਆਂ ਕਹਿ ਲਓ ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਬੈਠੇ ਹੋਏ ਖਸਮ ਦੀ ਸਾਰ ਨੂੰ ਨਹੀਂ ਜਾਣਿਆ, ਉਹ ਫਿਰ ਲੁੱਟੇ ਗਏ। ਹੁਣ ਸਾਹਿਬ ਦਾ ਇੱਕ ਖੇਡ ਵੇਖੋ ਕਿੱਡਾ ਪਿਆਰਾ ਰਚਿਆ, ਉਹਨੇ ਇਸੇ ਦੇਹੀ ਅੰਦਰ ਆਪਣਾ ਆਪਾ ਵੀ ਟਿਕਾਇਆ। ਪਰਮਾਤਮਾ ਕਿੱਥੇ ਹੈ? ਦੇਹੀ ਵਿੱਚ, ਦੇਹੀ ਦੇ ਅੰਦਰ। ਚੋਰ ਕਿੱਥੇ ਨੇ? ਦੇਹੀ ਦੇ ਅੰਦਰ। ਚੋਰ ਔਰ ਸਾਧ, ਸਾਧ ਲਫ਼ਜ਼ ਹੁਣ ਇੱਥੇ ਪਰਮੇਸ਼ਵਰ ਲਈ ਕਹਿ ਲਈਏ ਆਪਾਂ, ਦੋਵੇਂ ਇਕੱਠੇ ਹੀ ਨੇ। ਜਿਨ੍ਹਾਂ ਦੀ ਸਾਧ ਨਾਲ ਬਣਾਈ ਉਹਨਾਂ ਦੀ ਚੋਰਾਂ ਨਾਲ ਨਹੀਂ ਬਣੀ, ਅਤੇ ਜਿਹੜੇ ਕਹਿੰਦੇ ਸਾਡੀ ਚੋਰਾਂ ਨਾਲ ਬਣਦੀ ਆ ਉਹਨਾਂ ਦੀ ਸਾਧ ਨਾਲ ਨਹੀਂ ਬਣੀ। ਜਿਨ੍ਹਾਂ ਦੀ ਚੋਰਾਂ ਨਾਲ ਬਣੀ ਉਹ ਲੁੱਟੇ ਗਏ, ਅਤੇ ਜਿਨ੍ਹਾਂ ਦੀ ਸਾਧ ਨਾਲ ਬਣੀ ਉਹ ਲੁੱਟਣੋਂ ਬਚ ਗਏ। ਹੁਣ ਚਾਹੀਦਾ ਤਾਂ ਇਹ ਸੀ ਵੀ ਜਿਨ੍ਹਾਂ ਦੀ ਚੋਰਾਂ ਨਾਲ ਨਾ ਬਣੇ ਉਹ ਲੁੱਟੇ ਜਾਣ, ਪਰ ਇੱਥੇ ਉਲਟ ਖੇਡ ਹੋਈ। ਇੱਥੇ ਉਲਟ ਖੇਡ ਇਹ ਹੋਈ ਵੀ ਜਿਨ੍ਹਾਂ ਦੀ ਚੋਰਾਂ ਨਾਲ ਨਹੀਂ ਬਣੀ ਉਹ ਬਚ ਗਏ, ਅਤੇ ਜਿਨ੍ਹਾਂ ਦੀ ਬਣੀ ਉਹ ਲੁੱਟੇ ਗਏ। ਕਿਵੇਂ? ਜਿਹੜਾ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗ੍ਰਸਿਆ ਗਿਆ, ਉਹ ਕਹਿੰਦਾ ਨਾ ਵੀ ਮੇਰੀ ਇਹਨਾਂ ਨਾਲ ਬੜੀ ਬਣਦੀ ਹੈ। ਵਿਕਾਰੀ ਪੁਰਸ਼ ਹੁਣ ਜਿਹੜਾ ਵਿਕਾਰਾਂ ਵਿੱਚ ਖਚਿਤ ਹੈ, ਇਹਦਾ ਮਤਲਬ ਉਹਦੀ ਕਾਮ ਨਾਲ ਬਹੁਤ ਬਣਦੀ ਹੈ, ਉਹਦੀ ਕ੍ਰੋਧ ਨਾਲ ਬਹੁਤ, ਉਹ ਛੱਡਣਾ ਨਹੀਂ ਨਾ ਚਾਹੁੰਦਾ। ਉਹਦੀ ਲੋਭ ਨਾਲ ਬੜੀ ਬਣਦੀ ਹੈ, ਉਹਦੀ ਮੋਹ ਨਾਲ ਬਹੁਤ ਬਣਦੀ ਹੈ, ਉਹਦੀ ਹੰਕਾਰ ਨਾਲ ਬੜੀ ਬਣਦੀ ਹੈ, ਅਤੇ ਜਿਹਦੀ ਬਣੀ ਉਹ ਲੁੱਟਿਆ ਗਿਆ। ਉਹਨੂੰ ਕਾਮ ਨੇ ਵੀ ਲੁੱਟ ਲਿਆ, ਉਹਨੂੰ ਕ੍ਰੋਧ ਵੀ ਲੈ ਗਿਆ, ਜੇ ਕਿਤੇ ਵਸ ਚੱਲਿਆ ਉਹਨੂੰ ਮੋਹ ਨੇ ਵੀ ਨਹੀਂ ਛੱਡਿਆ, ਜੇ ਕਿਤੇ ਉਦੋਂ ਅੱਗੇ ਜ਼ੋਰ ਚੱਲਿਆ ਫਿਰ ਉਹਨੂੰ ਲੋਭ ਨੇ ਵੀ ਨਹੀਂ ਛੱਡਿਆ, ਹੈ ਨਾ, ਮੋਹ ਨੇ ਨਹੀਂ ਛੱਡਿਆ। ਬਹੁਤੀ ਬਹੁਤੀ ਆਈ, ਬੰਦਾ ਕਹਿੰਦਾ ਆਪਾਂ ਬਚ ਗਏ, ਫਿਰ ਹੰਕਾਰ ਆ ਜਾਂਦਾ ਹੈ, ਉਹ ਲੁੱਟ ਜਾਂਦਾ। ਫਿਰ ਦੂਜੀ ਕਲਾ ਵਰਤਦੀ ਜਿਹਦੀ ਬਣੀ ਸਾਧ ਨਾਲ, ਸਾਧ ਮਤਲਬ ਪਰਮੇਸ਼ਰ, ਜਿਹਦੀ ਬਣੀ ਉਹਦੇ ਨਾਲ, ਉਹਦੇ ਉੱਤੇ ਫਿਰ ਕਾਮ ਆਪਣਾ ਜ਼ੋਰ ਨਹੀਂ ਪਾ ਸਕਿਆ, ਬਚ ਗਿਆ ਉਹ। ਜਿਹਦੀ ਬਣੀ ਅਕਾਲ ਪੁਰਖ ਨਾਲ ਉਹਦੇ ਉੱਤੇ ਫਿਰ ਹੰਕਾਰ ਜ਼ੋਰ ਨਹੀਂ ਪਾ ਸਕਿਆ, ਉਹਦੇ ਉੱਤੇ ਫਿਰ ਹੰਕਾਰ ਜ਼ੋਰ ਨਹੀਂ ਪਾ ਸਕਿਆ। ਜਿਹਦੀ ਬਣੀ ਅਕਾਲ ਪੁਰਖ ਨਾਲ ਉਹਨੂੰ ਮੋਹ ਨਹੀਂ ਆਪਣੇ ਵੱਲ ਆਪਣੇ ਵਿੱਚ ਲੀਨ ਕਰ ਸਕਿਆ, ਜਾਂ ਇੱਦਾਂ ਕਹਿ ਲਓ ਵੀ ਉਹਨੂੰ ਮੋਹ ਨਹੀਂ ਠੱਗ ਸਕਿਆ, ਜਿਹਦੀ ਕਰਤੇ ਨਾਲ ਬਣ ਗਈ ਉਹਨੂੰ ਹੰਕਾਰ ਕੁਛ ਨਹੀਂ ਆਖ ਸਕਿਆ, ਬਚ ਗਿਆ ਨਾ ਜੀ, ਉਹ ਸਾਰੇ ਪਾਸਿਓਂ ਬਚ ਗਿਆ। ਹੁਣ ਸਤਿਗੁਰੂ ਜੀ ਨੇ ਜ਼ਿਕਰ ਕਰਦੇ ਹਾਂ ਜਿਹੜੀ ਮਤ ਬਖਸ਼ਿਸ਼ ਕੀਤੀ, ਉਸ ਮਤ ਦੇ ਰਾਹੀਂ ਗੁਰੂ ਸਾਹਿਬ ਕਹਿੰਦੇ ਤੁਸੀਂ ਰੋਵੋ, ਰੋਵਣ ਆਈ ਹੋ ਭਾਈ, ਤੁਹਾਡਾ ਰੋਣਾ ਬਣਦਾ। ਕਿਉਂ? ਕਿਉਂਕਿ ਝੂਠ ਮੁੱਠੀ ਸੰਸਾਰੇ, ਤੁਸੀਂ ਝੂਠ ਦੇ ਵਿੱਚ ਗ੍ਰਸੇ ਹੋਣ ਕਰਕੇ, ਝੂਠ ਦੇ ਵਿੱਚ ਲੱਗਿਆ ਹੋਣ ਕਰਕੇ, ਇਸ ਝੂਠੇ ਸੰਸਾਰ ਦੇ ਰਾਹੀਂ ਤੁਸੀਂ ਦਿਨ ਰਾਤ ਠੱਗੇ ਅਤੇ ਲੁੱਟੇ ਜਾ ਰਹੇ ਹੋ। ਝੂਠ ਮੁੱਠੀ ਸੰਸਾਰ, ਹੁਣ ਸੰਸਾਰ ਦੇ ਵਿੱਚ ਕੀ ਹੈ? ਕੂੜ, ਜਿਹੜਾ ਕੂੜ ਵਸ ਪਿਆ ਉਹਦੇ ਨਾਲ ਕੀ ਬੀਤੀ ਹੈ, ਜਿਹੜਾ ਕੂੜ ਵਸ ਪਿਆ ਹੈ, ਝੂਠ ਵਸ ਪਿਆ ਹੈ ਉਹਦੇ ਨਾਲ ਕੀ ਬੀਤੀ ਹੈ, ਉਹ ਲੁੱਟਿਆ ਗਿਆ। ਜਿਹੜਾ ਝੂਠ ਦੇ ਵਿੱਚ ਗਰਸਿਆ ਹੀ ਗਿਆ, ਮਲਕ ਪਾਤਸ਼ਾਹ ਜੀ ਨੇ ਜ਼ਿਕਰ ਕਰਦਿਆਂ ਕਿਹਾ ਨਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਤ ਸਭਾਣਾ ਤਾਂ ਜੰਮਿਆ ਪਰਿਵਾਰ ਪਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ। ਲੁੱਟਿਆ ਗਿਆ, ਫਿਰ ਚੇਤਾ ਕਰੋ, ਗੁਰੂ ਸਾਹਿਬ ਕਹਿੰਦੇ ਕਹੈ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਝੂਠ ਤੋਂ ਬਚਿਆ, ਜੇ ਝੂਠ ਵਿੱਚ ਗਰਸੇ ਜਾ ਰਹੇ ਹਾਂ ਤਾਂ ਝੂਠ ਤੋਂ ਬਚਿਆ ਵੀ ਤਾਂ ਜਾ ਸਕਦਾ ਨਾ ਜੀ। ਹੁਣ ਸਾਡੇ ਸਾਹਮਣੇ ਦੋ ਰਾਹ ਨੇ, ਸੱਚ ਦਾ ਅਤੇ ਝੂਠ ਦਾ, ਉਹਨਾਂ ਵਿੱਚੋਂ ਅਸੀਂ ਕਿਹੜੇ ਰਾਹ 'ਤੇ ਚੁਣਨਾ, ਕਿਹੜੇ ਰਾਹ 'ਤੇ ਤੁਰਨਾ, ਉਹ ਤਾਂ ਅਸੀਂ ਚੁਣਨਾ ਨਾ। ਜਿਹੜਾ ਝੂਠ ਦੇ ਰਾਹ 'ਤੇ ਤੁਰ ਪਿਆ ਉਹ ਸੱਚ ਦੇ ਮਾਰਗ ਤੋਂ ਖੁੱਸ ਗਿਆ, ਜਾਂ ਇੱਦਾਂ ਕਹਿ ਲਓ ਵੀ ਉਹਦੇ ਤੋਂ ਸੱਚ ਦਾ ਮਾਰਗ ਖੁੱਸ ਗਿਆ। ਅਤੇ ਜਿਹੜਾ ਸੱਚ ਦੇ ਰਾਹ 'ਤੇ ਤੁਰਿਆ ਉਹਨੇ ਝੂਠ ਦਾ ਰਾਹ ਛੱਡਿਆ। ਹੁਣ ਦੋਵਾਂ ਵਿੱਚ ਫਰਕ ਹੈ, ਝੂਠ ਦੇ ਰਾਹ 'ਤੇ ਤੁਰਨ ਵਾਲੇ ਕੋਲੋਂ ਸੱਚ ਦਾ ਮਾਰਗ ਖੁੱਸ ਜਾਂਦਾ ਹੈ, ਸੱਚ ਦੇ ਰਾਹ 'ਤੇ ਤੁਰਨ ਵਾਲਾ ਝੂਠ ਦੇ ਮਾਰਗ ਨੂੰ ਛੱਡਦਾ। ਸੱਚ ਦੇ ਮਾਰਗ 'ਤੇ ਹੁਣ ਜਿਹਨੂੰ ਪਤਾ ਹੈ ਵੀ ਸੱਚ ਕੀ ਹੈ ਅਤੇ ਝੂਠ ਕੀ ਹੈ, ਜੇ ਉਹ ਝੂਠ ਦੇ ਰਾਹ 'ਤੇ ਤੁਰੇ ਮਤਲਬ ਉਹਦੇ ਕੋਲੋਂ ਸੱਚ ਦਾ ਮਾਰਗ ਖੁੱਸ ਗਿਆ, ਗਵਾਚ ਗਿਆ ਉਹਦੇ ਕੋਲੋਂ ਸੱਚ ਦਾ ਮਾਰਗ। ਅਤੇ ਜਿਹਨੂੰ ਸੱਚ ਔਰ ਝੂਠ ਦਾ ਪਤਾ, ਜੇ ਉਹ ਸੱਚ ਦੇ ਰਾਹ ਨੂੰ ਚੁਣਦਾ, ਉਹਨੂੰ ਪਤਾ ਸੀ ਦੂਜਾ ਰਾਹ ਝੂਠ ਦਾ, ਉਹਨੇ ਕੀ ਕੀਤਾ, ਝੂਠ ਦਾ ਰਾਹ ਛੱਡਿਆ। ਉਹ ਕਹਿੰਦਾ ਮੈਂ ਸੱਚ ਦੇ ਰਾਹ 'ਤੇ ਤੁਰੂੰ ਭਾਈ। ਸੱਚ ਦੇ ਰਾਹ 'ਤੇ ਤੁਰਿਆ ਠੱਗਿਆ ਨਹੀਂ ਜਾਂਦਾ, ਸੱਚ ਦੇ ਰਾਹ 'ਤੇ ਤੁਰਿਆ ਲੁੱਟਿਆ ਨਹੀਂ ਜਾਂਦਾ, ਸੱਚ ਦੇ ਮਾਰਗ 'ਤੇ ਤੁਰਿਆ ਉਹ ਜੀਵ ਗਰਸਿਆ ਨਹੀਂ ਜਾਂਦਾ। ਝੂਠ ਦੇ ਰਾਹ 'ਤੇ ਤੁਰਨਾ ਭਾਵੇਂ ਸੌਖਾ ਹੈ, ਪਰ ਤੁਰਿਆ ਹੋਇਆ ਇਨਸਾਨ ਲੁੱਟਿਆ ਜਾਂਦਾ, ਠੱਗਿਆ ਜਾਂਦਾ, ਮਾਰਿਆ ਜਾਂਦਾ। ਮਾਲਕ ਕਹਿੰਦੇ ਜਿਹੜਾ ਲੁੱਟਿਆ ਅਤੇ ਮਾਰਿਆ ਗਿਆ, ਭਾਈ ਤੁਸੀਂ ਰੋਵੋ, ਰੋਵਣ ਆਈ ਹੋ, ਤੁਹਾਡਾ ਕਹਿੰਦੇ ਕਰਮ ਹੀ ਇਹ ਬਣਦਾ, ਤੁਸੀਂ ਰੋਣ ਵਾਸਤੇ ਆਏ ਹੋ ਅਤੇ ਆਪਣੇ ਦੁੱਖ ਆਪਣੀ ਤਕਲੀਫ ਨੂੰ ਹੁਣ ਰੋਵੋ ਕਿਉਂਕਿ ਤੁਸੀਂ ਲੁੱਟੇ ਗਏ ਹੋ। ਫਿਰ ਉਹ ਆਪਣੇ ਤਨ ਦਾ ਬਿਰਖਾ ਰੋਂਦਾ ਹੈ, ਉਹ ਆਪਣੇ ਬੈਰਾ ਆਪਣੇ ਦੁੱਖ ਨੂੰ ਪ੍ਰਗਟ ਕਰਦਾ, ਦੁੱਖ ਕਰਕੇ ਰੋਂਦਾ। ਮਾਲਕ ਕਹਿੰਦੇ ਭਾਈ ਝੂਠ ਮੁੱਠੀ ਸੰਸਾਰੇ, ਕਹਿੰਦੇ ਹਾਂ ਮੁੱਠੜੀ, ਕਹਿੰਦੇ ਮੈਂ ਵੀ ਠੱਗੀ ਗਈ ਹਾਂ, ਕਿੱਥੇ ਧੰਦਾ ਧਾਵਣੀ ਆ, ਇਹ ਸੰਸਾਰੀ ਧੰਦਿਆਂ ਵਿੱਚ ਭਟਕਦਿਆਂ ਹੋਇਆਂ। ਜਿਵੇਂ ਪਹਿਲਾਂ ਆਪਾਂ ਜ਼ਿਕਰ ਕੀਤਾ, ਝੂਠ ਵਿੱਚ ਫਸੇ ਹੋਣ ਕਰਕੇ ਲੁੱਟੇ ਗਏ, ਕਹਿੰਦੇ ਉਹਨਾਂ ਦੀ ਗਿਣਤੀ ਵਿੱਚ ਮੈਂ ਵੀ ਹਾਂ, ਕਿਉਂਕਿ ਮੈਂ ਵੀ ਝੂਠੇ ਧੰਦਿਆਂ ਵਿੱਚ ਹੀ ਲੱਗੀ ਹੋਈ ਹਾਂ, ਉੱਥੇ ਮੈਂ ਵੀ ਲੁੱਟੀ ਗਈ। ਹਾਂ ਮੁੱਠੜੀ, ਮੈਂ ਵੀ ਠੱਗੀ ਗਈ, ਧੰਦਾ ਧਾਵਣੀ ਹਾਂ, ਆਪਣੇ ਸੰਸਾਰੀ ਧੰਦਿਆਂ ਦੇ ਵਿੱਚ ਦੌੜਦੀ ਹੋਈ, ਧਾਮਦੀ ਹੋਈ, ਪਰ ਛੋਡੇ ਅੜੀ, ਮੈਂ ਵੀ ਆਪਣੇ ਖਸਮ ਦੀ ਛੱਡੀ ਹੋਈ ਹਾਂ। ਵਿਧਣ ਕਾਰੇ, ਕਿਉਂਕਿ ਮੇਰੇ ਕਰਮ ਵਿਧਵਾਵਾਂ ਵਾਲੇ ਸੀ, ਮੇਰੇ ਕਰਮ ਦੁਹਾਗਣਾਂ ਵਾਲੇ ਸੀ, ਅਤੇ ਜਦੋਂ ਦੇ ਮੇਰੇ ਕਰਮ ਦੁਹਾਗਣਾਂ ਵਾਲੇ, ਮੇਰੇ ਖਸਮ ਨੇ ਮੈਨੂੰ ਵੀ ਛੱਡਿਆ ਹੀ ਹੈ। ਹੁਣ ਸੁਭਾਵਿਕ ਜਿਹੀ ਗੱਲ ਹੈ, ਜਿਹੜੀ ਜੀਵ ਇਸਤਰੀ ਸੰਸਾਰਕ ਤੌਰ 'ਤੇ ਵੀ ਵੇਖੀਏ, ਆਪਣੇ ਪਤੀ ਵਰਤਾ ਧਰਮ ਵਿੱਚ ਪੱਕੀ ਨਾ ਰਵੇ, ਉਹ ਕੀ ਹੁੰਦਾ ਹੈ, ਉੱਥੇ ਪਰਿਵਾਰ ਦਾ ਰਿਸ਼ਤਾ ਕਦੇ ਨਿਭਦਾ ਨਹੀਂ, ਪਤੀ ਅਤੇ ਪਤਨੀ ਦਾ ਰਿਸ਼ਤਾ ਨਿਭਦਾ ਨਹੀਂ। ਜਿੱਥੇ ਨਾ ਪਤਨੀ ਪਤੀਵਰਤਾ ਹੋਵੇ ਅਤੇ ਨਾ ਪਤੀ ਪਤਨੀ ਵਰਤਾ ਹੋਵੇ, ਉਸ ਥਾਂ ਦੇ ਉੱਤੇ ਨਾਤਾ ਕਦੇ ਵੀ ਨਹੀਂ ਨਿਭਦਾ। ਹੁਣ ਸਾਡਾ ਖਸਮ ਜਿਹੜਾ ਹੈ ਅਕਾਲ ਪੁਰਖ ਪਰਮੇਸ਼ਵਰ, ਉਹ ਆਪਣੇ ਧਰਮ ਆਪਣੇ ਸੁਭਾਅ ਦੇ ਵਿੱਚ ਪਰਪੱਕ ਹੈ, ਅਸੀਂ ਜੀਵ ਇਸਤਰੀਆਂ ਦੁਹਾਗਣਾ ਬਣ ਜਾਂਦੀਆਂ ਹਾਂ। ਉਹ ਨਹੀਂ, ਉਹ ਆਪਣੇ ਸੁਭਾਅ ਉੱਤੇ ਪੱਕਾ ਹੈ। ਉਹ ਆਪਣੇ ਸੁਭਾਅ ਬਖਸ਼ਿਸ਼ ਵਾਲੇ, ਕਰਮ ਵਾਲੇ, ਦਇਆ ਵਾਲੇ, ਉਹ ਇਹਨਾਂ ਸੁਭਾਵਾਂ ਉੱਤੇ ਪੱਕਾ ਹੈ। ਫਿਰ ਵੇਖੋ, ਜੇ ਉਹਨੇ ਸਾਨੂੰ ਜੀਵ ਇਸਤਰੀਆਂ ਨੂੰ ਸੰਸਾਰ 'ਤੇ ਭੇਜਿਆ, ਅਸੀਂ ਭਾਵੇਂ ਦੁਹਾਗਣਾ ਹੋਈਏ, ਭਾਵੇਂ ਸਾਡੇ ਕਰਮ ਸੁਹਾਗਣਾ ਵਾਲੇ ਨੇ। ਵੇਖੋ, ਜੇ ਤਾਂ ਸੁਹਾਗਣਾ ਵਾਲੇ ਨੇ, ਫਿਰ ਤਾਂ ਉਹ ਸੰਭਾਲਦਾ, ਉਹ ਸਾਡੀ ਪ੍ਰਤਿਪਾਲਣਾ ਕਰਦਾ, ਸਾਨੂੰ ਰੱਖਦਾ ਵੀ ਹੈ, ਹਰ ਦੁੱਖ ਸੁੱਖ ਵਿੱਚ ਸਾਡਾ ਸਹਾਇਕ ਹੈ। ਪਰ ਜੇ ਸਾਡੇ ਕਰਮ ਦੁਹਾਗਣਾ ਵਾਲੇ ਵੀ ਨੇ, ਉਹ ਫਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੁੰਦਾ, ਉਹ ਫਿਰ ਵੀ ਸਾਡੀ ਪ੍ਰਤਿਪਾਲਣਾ ਕਰ ਰਿਹਾ। ਪਰ ਅਸੀਂ ਦੁਹਾਗਣਾ ਬਣ ਜਾਂਦੀਆਂ ਹਾਂ। ਫਰਜ਼ 'ਤੇ ਸਾਡਾ ਇਹ ਬਣਦਾ ਸੀ, ਜਿਹੜਾ ਖਸਮ, ਜਿਹੜਾ ਅਕਾਲ ਪੁਰਖ ਹਰ ਵੇਲੇ ਸਾਡੀ ਸੰਭਾਲ ਕਰਦਾ, ਅਸੀਂ ਕਰਮ ਚੰਗੇ ਕਰੀਏ ਤਾਂ ਵੀ ਪਾਲਦਾ, ਅਸੀਂ ਕਰਮ ਚੰਗੇ ਨਾ ਕਰੀਏ ਉਹ ਤਾਂ ਵੀ ਪਾਲਦਾ, ਅਸੀਂ ਧਰਮ ਵਿੱਚ ਪੱਕੇ ਹੋਈਏ ਭਾਵੇਂ ਨਾ ਹੋਈਏ ਉਹ ਤਾਂ ਵੀ ਪਾਲਦਾ, ਅਸੀਂ ਉਹਨੂੰ ਛੱਡ ਕੇ ਆਪਣਾ ਨੇਹ ਦੂਜੇ ਨਾਲ ਲਾਈ ਬੈਠੀਏ ਉਹ ਤਾਂ ਵੀ ਪਾਲਦਾ, ਅਤੇ ਜੇ ਕਿਤੇ ਅਸੀਂ ਆਪਣਾ ਨੇਹ ਹੀ ਉਹਦੇ ਨਾਲ ਬਣਾ ਲਈਏ, ਫਿਰ ਤਾਂ ਉਹ ਕੀ ਕਰਦਾ, ਆਪਣੇ ਸੇਵਕਾਂ ਦੀ, ਆਪਣੇ ਦਰ 'ਤੇ ਉੱਤੇ ਆਇਆ ਹੋਇਆਂ ਦੀ ਇੱਜ਼ਤ ਮਾਣ ਰੱਖਦਾ ਹੀ ਰੱਖਦਾ, ਉਹ ਕਦੇ ਪਿੱਠ ਨਹੀਂ ਲੱਗਣ ਦਿੰਦਾ। ਅਕਾਲ ਪੁਰਖ ਆਪਣੇ ਸੁਭਾਅ ਵਿੱਚ ਪੱਕਾ ਹੈ, ਉਹਦਾ ਬਿਰਧ ਉਹ ਸੰਭਾਲਦਾ ਹੈ, ਪਰ ਅਸੀਂ ਜੀਵ ਇਸਤਰੀਆਂ ਦੁਹਾਗਣਾ ਬਣ ਜਾਂਦੀਆਂ ਹਾਂ। ਜੇ ਅਸੀਂ ਦੁਹਾਗਣਾ ਵੀ ਬਣੀਆਂ, ਉਹ ਫਿਰ ਵੀ ਮੁਨਕਰ ਨਹੀਂ ਹੋਇਆ, ਉਹ ਸਾਡੀ ਪਾਲਣਾ ਫਿਰ ਵੀ ਕਰਦਾ। ਸੰਭਾਲ ਰਹੋ, ਹਰ ਵੀਰੇ ਸੰਭਾਲਦਾ ਜੀ। ਗੁਰੂ ਸਾਹਿਬ ਨੇ ਇਸ ਕਰਕੇ ਕਿਹਾ, ਕਹਿੰਦੇ ਠੱਗਿਆ ਤੇ ਮੈਂ ਗਿਆ, ਠੱਗੀ ਤੇ ਮੈਂ ਗਈ ਆ, ਆਪਣੇ ਝੂਠੇ ਧੰਦੇ ਧਾਵਣੀ, ਧੰਦੇ ਧਾਵਣੀਆਂ ਦੇ ਵਿੱਚ, ਸੰਸਾਰਕ ਝਮੇਲਿਆਂ ਦੇ ਵਿੱਚ ਦੌੜਦੀ ਹੋਈ, ਸੰਸਾਰਕ ਝਮੇਲਿਆਂ ਵਿੱਚ ਭਟਕਦੀ ਹੋਈ ਮੈਂ ਠੱਗੀ ਗਈ, ਮੈਂ ਲੁੱਟੀ ਗਈ, ਫਿਰ ਛੋਡੇ ਅੜੀ, ਮੈਨੂੰ ਮੇਰੇ ਖਸਮ ਨੇ ਛੱਡਿਆ। ਵਿਧਣਕਾਰੇ ਕਹਿੰਦੇ ਛੱਡਿਆ ਇਸ ਕਰਕੇ ਕਿਉਂਕਿ ਮੇਰੇ ਕਰਮ ਦੁਹਾਗਣਾ ਵਾਲੇ ਸੀ, ਇਸ ਕਰਕੇ ਉਹਨੇ ਛੱਡਿਆ। ਹੁਣ ਕਰਮ ਦੁਹਾਗਣਾ ਵਾਲੇ ਹੀ ਨੇ ਨਾ ਜੀ, ਖਸਮ ਛੋੜ ਦੂਜੇ ਲੱਗੇ ਡੂਬੇ ਸੇ ਵਣਜਾਰੇ ਆ। ਜਿਹੜੇ ਵਪਾਰੀ ਆਪਣੇ ਖਸਮ ਆਪਣੇ ਮਾਲਕ ਨੂੰ ਛੱਡ ਕੇ ਦੂਜੇ ਲੱਗੇ, ਦੂਜੇ ਦੇ ਹੇਤ ਵਿੱਚ ਉਲਝ ਗਏ, ਉਹ ਫਿਰ ਕੀ ਹੁੰਦਾ? ਮਾਲਕ ਕਹਿੰਦੇ ਡੂਬੇ ਭਾਈ, ਉਹ ਡੁੱਬ ਗਏ, ਉਹ ਬਚੇ ਨਹੀਂ। ਜਿਵੇਂ ਇੱਕ ਬਚਨ ਆਪਾਂ ਗੁਰੂ ਅਰਜਨ ਸਾਹਿਬ ਦਾ ਪੜ੍ਹਦੇ ਨਾ, ਪਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਉੱਥੇ ਕੋਈ ਕੰਮ ਨਹੀਂ ਹੈ, ਕਿਉਂ? ਕਿਉਂਕਿ ਦੂਜਾ ਲੱਗਾ ਹੇਤ, ਉੱਥੇ ਹੇਤ ਕਿਹਦੇ ਨਾਲ ਬਣ ਗਿਆ? ਦੂਜੇ ਨਾਲ। ਉੱਥੇ ਨੇਹ ਕਿਹਦੇ ਨਾਲ ਬਣ ਗਿਆ? ਉੱਥੇ ਸੰਸਾਰਕ ਤੌਰ ਉੱਤੇ ਜੀਵ ਆਪਣੇ ਝਮੇਲਿਆਂ ਵਿੱਚ ਉਲਝ ਗਿਆ, ਆਪਣੇ ਝੂਠੇ ਧੰਦਿਆਂ ਵਿੱਚ ਉਲਝ ਗਿਆ। ਜਿਹੜਾ ਝੂਠੇ ਧੰਦਿਆਂ ਵਿੱਚ ਉਲਝ ਗਿਆ, ਮਾਲਕ ਕਹਿੰਦੇ ਭਾਈ ਉਹ ਭਰਮ ਵਿੱਚ ਫਸ ਗਿਆ, ਅਤੇ ਜਿਹੜਾ ਭਰਮ ਵਿੱਚ ਫਸਿਆ ਹੈ, ਦੂਜਾ ਲੱਗਾ ਹੇਤ, ਫਿਰ ਉਹ ਜਿੰਨਾ ਮਰਜ਼ੀ ਸ਼ਿੰਗਾਰ ਬਣਾ ਲਏ, ਲੱਖ ਸ਼ਿੰਗਾਰ ਬਣਾਇਆ। ਸਤਿਗੁਰੂ ਕਹਿੰਦੇ ਫਿਰ ਇਹ ਮੰਨਣਾ ਹੀ ਪਏਗਾ, ਕਾਰਜ ਨਾਹੀਂ ਕੇਤ, ਕਿਸੇ ਕੰਮ ਨਹੀਂ। ਜਿਤ ਦਿਨ ਦੇ ਬਿਨਸਸੀ ਤਿਤ ਵੇਲਾ ਕਹਿਸਨ ਪ੍ਰੇਤ। ਹੁਣ ਦਸ਼ਾ ਤੇ ਇਹ ਹੀ ਬਣੇਗੀ ਨਾ ਜੀ, ਹਾਲਤ ਇਹ ਹੀ ਬਣੇਗੀ। ਜੇ ਅਸੀਂ ਆਪਣਾ ਆਪਾ ਸੰਭਾਲ ਨਹੀਂ ਸਕੇ, ਆਪਣੇ ਆਪੇ ਨੂੰ ਰੱਖ ਨਹੀਂ ਸਕੇ, ਭਾਵ ਅਸੀਂ ਉਸ ਅਕਾਲ ਦੇ ਨਾਲ ਨੇਹ ਨਾ ਬਣਾ ਸਕੇ, ਉਹਦੇ ਨਾਲ ਪ੍ਰੇਮ ਨਾ ਬਣਿਆ, ਦੇਹੀ ਕਿੰਨਾ ਚਿਰ ਸਲਾਮਤ ਹੈ? ਮੈਂ ਇੱਕ ਖਿਆਲ ਰੱਖੋ, ਜਿੰਨਾ ਚਿਰ ਦੇਹੀ ਸਲਾਮਤ ਹੈ ਓਨਾ ਚਿਰ ਹੀ ਮੌਕਾ ਹੈ ਕਿ ਨੇਹ ਬਣ ਜੇ। ਜਿੱਦਣ ਦੇਹੀ ਬਿਣਸ ਗਈ, ਉਦਣ ਸਬੱਬ ਕੋਲੋਂ ਚਲੇ ਗਿਆ, ਉਦਣ ਮੌਕਾ ਕੋਲੋਂ ਚਲੇ ਗਿਆ, ਵੇਲਾ ਕੋਲੋਂ ਚਲੇ ਗਿਆ। ਜੇ ਕੋਲੋਂ ਵੇਲਾ ਚਲੇ ਹੀ ਗਿਆ, ਫਿਰ ਮਨੁੱਖ ਜਿੰਨਾ ਮਰਜ਼ੀ ਨੇਹ ਬਣਾਉਣ ਦਾ ਯਤਨ ਕਰ ਲਏ, ਨੇਹ ਥੋੜ੍ਹੀ ਬਣੇਗਾ ਫਿਰ। ਜਿਵੇਂ एग्जाम हॉल विच बैठे हुए विद्यार्थी कोल एक टाइम है, एक टाइम है और एक दिन है। जे गणित दा या अंग्रेजी दा किसी भी विषय दा कह लो पेपर है, उस विषय दे पेपर लई एक दिन है। एक दिन पक्का होया, एक तरीक पक्की हुई। फिर कली तरीक ही पक्की नहीं है, फिर टाइम भी समा भी पक्का है, जां सवेर वेला ते जां दोपहर वेला, उनू शाम दा भी है ना वेला, ग्रुप जेड़ा उनू शाम दा वेला भी कहा जांदा भी भाई जां तुहाडा एग्जाम सवेरे 9 बजे होएगा जां तुहाडा एग्जाम फिर दोपहरे 2 बजे तो मगरों होएगा, है ना 2 बजे होएगा। एक टाइम भी मिथ लिया, तरीक भी मिथ ली ते समा भी मिथ लिया। हुण उह जिहड़ा विद्यार्थी है, वह विद्यार्थी आखे भी अज मेरा पेपर है पर पेपर मेरा 9 बजे है, मैं 9 बजे नहीं जाना, मैं ते भाई 12 बजे जाऊं। हुण उत्थे 12 बजे जाके अध्यापक दे प्या तरले लई जाए, मैनू जी सारा ही पेपर आउंदा है, मैनू आंसर शीट दिओ, मैनू क्वेश्चन पेपर दिओ, मैनू सारा ही पेपर आउंदा है, जिन्ने मर्जी तरले कर ले। अध्यापक कह देगा भी चल कोई नहीं, तेरे ते तरस कीता, तेनू भाई लग बिठा के पेपर लै लैने, नहीं भाई हुण नहीं, हुण तू गैर हाजर है। जां इदां कह लिए भी उह कहिंदा मैं बैठा 9 बजे तो लैके उह 12 बजे तक बैठा रहा, पेपर हाल जिहड़ा एग्जाम हाल सी उत्थे बैठा रहा, लिखिया कुछ भी नहीं। जदों अध्यापक पेपर इकट्ठे करन लग पे, आंसर शीट इकट्ठियां करन लग पिया, उत्तर पत्रिका इकट्ठियां करन लग पिया, उदों उह कहिंदा जी मैनू ते सारा ही पेपर आउंदा, लिख लैण दिओ। अध्यापक फिर भी नहीं मौका दिंदा कि दे दिंदा है? नहीं दिंदा, उन्हें भाई समा लंघ गया। बस यही वेला है, जिन्ना चिर देही है असी अपने पेपर हाल दे विच बैठे हुए हाँ, एग्जाम हाल विच बैठे हाँ, जदों देही बिणस गई मन लो समा लंघ गया। हुण पए तरले लई जाओ जी, मैनू होर समा बख्श दिओ, होर वेला दे दिओ, नहीं मिलना। जिन्ना चिर देही है उन्ना चिर मिलन दा सबब है, जिन्ना चिर शरीर है उन्ना चिर मिलन दा मौका है, प्यारे दे नाल अपने मिलाप दा वेला है, उस प्यारे दे नाल अपने मोह दा वेला है, अपने प्यारे दे नाल पति व्रता धर्म विच परपक होण दा वेला है। जिन्ना चिर देही है, पर जदों देही बिणस गई फिर ये वेला हथों चले जाता है, जदों वेला हथों लंघ गया फिर तो दुहागना ही आ। मालक कहिंदे भाई फिर तो खसम वालों छड़ियां हुई आ, हुण नहीं वो संभालदा, हुण तो भाई इतों संसार तो जाण दा वेला आ गया, जदों जाण दा वेला आया फिर वो कदे संभाल नहीं जे करदा, फिर जीव अपने जीवन नू गवा के जाता है। बस वो जिहड़ी जीव इसत्री जीवन नू गवा के जा रही है, ओनू मालिक कह रहे ने तुसी रोवो रोवण आई हो, झूठ मुठ्ठी संसारे हाउ मुठड़ी। फिर ये नहीं क्या भी तुसी, मालिक कहिंदे मैं भी ऐसे गिणती चा, हाउ मुठड़ी मैं भी ठगी गई हाँ, धंदा धावनी हाँ, अपने संसारक धंदियां विच दौड़दी हुई फिर छोड़ियाड़ी, खसम ने मैनू भी छड़िया है विधन कारे, क्योंकि मेरी भी जेड़े कार सी ना वो सारे कार मेरे भी दुहागना वाले साना।
1: कर कर कंत महलिया रूड़ा हेत प्यारे, मैं फिर सच सालाहना हाँ रैसड़ी नाम पतारे।
0: फिर जी अगलियां पंक्तियां च कहिंदे घर घर, पहलों तो जिक्र किया उन्हां दा जिहड़ियां जीव इस्त्रियां विछड़ियां हुईआं, ਉਹ ਜੀਵ ਇਸਤਰੀਆਂ ਜਿਨ੍ਹਾਂ ਦੀ ਖਸਮ ਨਾਲ ਬਣੀ ਕੋਈ ਨਹੀਂ, ਜਿਨ੍ਹਾਂ ਨੂੰ ਮਾਲਕ ਨੇ ਰੱਖਿਆ ਨਹੀਂ, ਸੰਭਾਲਿਆ ਨਹੀਂ, ਜਿਹੜੀਆਂ ਠੱਗੀਆਂ ਗਈਆਂ, ਲੁੱਟੀਆਂ ਗਈਆਂ ਜਿਹੜੀਆਂ। ਹੁਣ ਅਗਲੀਆਂ ਪੰਗਤੀਆਂ ਵਿੱਚ ਗੁਰੂ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਮਿਲਾਪ ਦਾ ਰਸ ਮਾਣਿਆ, ਮੇਲ ਦਾ ਰਸ ਮਾਣਿਆ। ਫਿਰ ਉੱਥੇ ਕਹਿੰਦੇ ਘਰ ਘਰ ਕੰਤ ਮਹੇਲੀਆਂ, ਹਰ ਘਰ ਦੇ ਅੰਦਰ ਕੰਤ ਹੈ। ਜੇ ਹਿਰਦੇ ਰੂਪੇ ਘਰ ਦੀ ਗੱਲ ਵੀ ਕਰੀਏ ਤੇ ਹਰ ਹਿਰਦੇ ਰੂਪੀ ਘਰ ਦੇ ਵਿੱਚ ਕੰਤ ਹੈ, ਤੇ ਜਿਸ ਹਿਰਦੇ ਰੂਪੀ ਘਰ ਵਿੱਚ ਕੰਤ ਹੈ ਉਸ ਘਰ ਦੇ ਵਿੱਚ ਜੀਵ ਇਸਤਰੀ ਵੀ ਹੈ। ਉਸ ਘਰ 'ਚ ਜੀਵ ਮਤਲਬ ਆਪਾਂ ਜੀਵਾਤਮਾ ਕਹਿ ਲਓ, ਪਰਮਾਤਮਾ ਕੰਤ ਹੈ, ਆ ਜੀਵ ਆਤਮਾ ਕੀ ਹੈ? ਇਸਤਰੀ। ਹੁਣ ਇਸ ਆਤਮਾ ਨੇ ਉਸ ਪਰਮ ਆਤਮਾ ਵਿੱਚ ਮਿਲਣਾ, ਲੀਨ ਹੋਣਾ, ਉਹ ਵੀ ਬੈਠਾ, ਜੀਵ ਇਸਤਰੀ ਵੀ ਬੈਠੀ ਹੈ ਇਕੱਠੇ ਘਰ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਭਾਈ ਘਰ ਘਰ ਕੰਤ ਮਹੇਲੀਆਂ, ਰੂੜੇ ਹੇਤ ਪਿਆਰੇ। ਫਿਰ ਉਹ ਜੀਵ ਇਸਤਰੀਆਂ ਸੁੰਦਰ ਨੇ, ਉਹ ਜੀਵ ਇਸਤਰੀਆਂ ਨੇ ਆਪਣੇ ਸੁੰਦਰ ਕੰਤ ਦੇ ਪਿਆਰ ਨੂੰ ਮਾਣਿਆ, ਉਹਦੇ ਮਿਲਾਪ ਨੂੰ ਮਾਣਿਆ, ਆਪਣੇ ਖਸਮ ਦੇ ਮੇਲ ਨੂੰ ਮਾਣਿਆ। ਜਿਹੜੀਆਂ ਜੀਵ ਇਸਤਰੀਆਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਰਹਿਣਾ ਸਿੱਖ ਲੈਂਦੀਆਂ ਨੇ, ਹਿਰਦੇ ਰੂਪੀ ਘਰ ਵਿੱਚ ਟਿਕਾ ਨਹੀਂ ਟਿਕਿਆ, ਸਿਰਫ ਕੰਤ ਹੋਇਆ, ਕੰਤ ਕਦੇ ਭਟਕਦਾ ਨਹੀਂ, ਜੀਵ ਇਸਤਰੀ ਕਦੇ ਟਿਕੀ ਨਹੀਂ। ਜਿਹੜੀ ਜੀਵ ਇਸਤਰੀ ਟਿਕ ਗਈ ਉਹਦਾ ਮਿਲਾਪ ਕੰਤ ਨਾਲ ਹੋ ਗਿਆ, ਤੇ ਜਿਹੜੀ ਟਿਕੀ ਕੋਈ ਨਾ ਉਹਦਾ ਮਿਲਾਪ ਕੋਈ ਨਹੀਂ, ਉਹਦਾ ਮੇਲ ਕੋਈ ਨਹੀਂ। ਇਸ ਲਈ ਗੁਰੂ ਸਾਹਿਬ ਕਹਿੰਦੇ ਘਰ ਘਰ ਹਰ ਘਰ ਦੇ ਵਿੱਚ ਹਰ ਖਿਰਦ ਜਿਹੜਾ ਸਰੀਰ ਹੈ ਉਸ ਕਾਇਆ ਦੇ ਵਿੱਚ ਅਕਾਲ ਪੁਰਖ ਬੈਠਾ ਹੈ। ਜਿਹੜਾ ਸਰੀਰ ਜੀਵਤ ਹੈ ਉਹਦੇ ਵਿੱਚ ਉਹ ਬੈਠਾ ਹੈ, ਉਹ ਬੈਠਾ ਹੈ ਤੇ ਤਾਂ ਹੀ ਜੀਵਤ ਹੈ, ਉਹ ਨਾ ਹੋਵੇ ਫਿਰ ਜੀਵਤ ਥੋੜ੍ਹੀ ਆ। ਉਹ ਅਕਾਲ ਪੁਰਖ ਪਰਮੇਸ਼ਵਰ ਇਸ ਹਿਰਦੇ ਰੂਪੀ ਘਰ ਵਿੱਚ ਬੈਠਾ ਹੈ, ਪਰ ਜੀਵ ਇਸਤਰੀ ਆਪਣੇ ਹਿਰਦੇ ਰੂਪੀ ਘਰ ਵਿੱਚ ਨਹੀਂ ਟਿਕੀ, ਨਹੀਂ ਟਿਕੀ, ਇਹ ਭਟਕਦੀ ਰਹੀ, ਝੂਠੇ ਧੰਦਿਆਂ ਵਿੱਚ ਭਟਕਦੀ ਰਹੀ, ਜਿਵੇਂ ਪਹਿਲੋਂ ਆਪਾਂ ਜ਼ਿਕਰ ਕਰਦੇ ਆਏ, ਝਮੇਲਿਆਂ ਵਿੱਚ ਉਲਝੀ ਰਹੀ, ਤਾਂ ਹੀ ਠੱਗੀ ਗਈ ਨਾ, ਝੂਠ ਦੇ ਰਾਹ 'ਤੇ ਤੁਰੀ ਗਈ, ਠੱਗੀ ਗਈ। ਸੱਚ ਦਾ ਰਾਹ 'ਤੇ ਚੁਣਿਆ ਹੀ ਕੋਈ ਨਹੀਂ ਇਹਨੇ, ਸੱਚ ਦਾ ਰਾਹ 'ਤੇ ਖੁੱਸ ਗਿਆ ਇਹਦੇ ਕੋਲੋਂ, ਇਹ ਠੱਗੀ ਗਈ, ਲੁੱਟੀ ਗਈ ਏ। ਮਾਲਕ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਫਿਰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਟਿਕ ਜਾਂਦੀਆਂ ਨੇ, ਫਿਰ ਉੱਥੇ ਰੂੜੇ ਹੇਤ ਪਿਆਰੇ, ਉਹ ਫਿਰ ਆਪਣੇ ਸੁੰਦਰ ਸੋਹਣੇ ਪਤੀ ਕੰਤ ਪਰਮੇਸ਼ਵਰ ਦਾ ਮਿਲਾਪ ਮਾਣਦੀਆਂ ਨੇ, ਜਿਹੜੀਆਂ ਟਿਕ ਗਈਆਂ, ਟਕਾ ਜਿੱਥੇ ਆ ਗਿਆ ਜੀ, ਜਿਨ੍ਹਾਂ ਨੇ ਆਪਣਾ ਝਮੇਲਿਆਂ ਨੂੰ ਸੰਕੋਚ ਲਿਆ, ਆਪਣੇ ਝਮੇਲਿਆਂ ਨੂੰ ਸੰਕੋਚਣ ਤੋਂ ਭਾਵ ਵੀ ਜਿਹੜੇ ਉਹਨਾਂ ਝਮੇਲਿਆਂ 'ਚ ਉਲਝਣ ਤੋਂ ਬਚ ਗਏ, ਉਹਨਾਂ ਨੇ ਉਹ ਝਮੇਲਿਆਂ ਦਾ ਮੋਹ ਛੱਡਤਾ, ਉਹਨਾਂ ਨੇ ਵੈਰਾਗ ਧਾਰਨ ਕਰ ਲਿਆ, ਉਹਨਾਂ ਨੇ ਤਿਆਗ ਕਰਤਾ, ਜਿਨ੍ਹਾਂ ਨੇ ਤਿਆਗ ਕੀਤਾ ਉਹ ਹਿਰਦੇ ਰੂਪੀ ਘਰ 'ਚ ਆ ਕੇ ਟਿਕ ਗਈਆਂ, ਕੰਤ ਉੱਥੇ ਹੀ ਹੈ, ਉਹ ਕਦੇ ਬਾਹਰ ਨਹੀਂ ਹੋਇਆ। ਪਰਮੇਸ਼ਵਰ ਦਾ ਘਰ ਉਹੀ ਹੈ, ਉਹ ਕਦੇ ਆਪਣੇ ਘਰ ਨੂੰ ਬਦਲਦਾ ਨਹੀਂ, ਉਹ ਉਸੇ ਘਰ 'ਚ ਬੈਠਾ, ਬਸ ਇੱਕ ਜੀਵ ਇਸਤਰੀ ਹੋਈ ਹੈ ਜਿਹੜੀ ਘਰ ਘਰ ਹੰਡੈ ਰੰਨ ਦੁਹਾਗਣ। ਮਾਲਕ ਕਹਿੰਦੇ ਘਰ ਘਰ ਹੰਡਦੀ ਫਿਰਦੀ ਹੈ, ਇੱਕ ਜੀਵ ਇਸਤਰੀ ਘਰ ਘਰ ਹੰਡਦੀ ਹੈ, ਕੰਤ ਕਦੇ ਘਰ ਘਰ ਨਹੀਂ ਹੰਡਿਆ, ਖਸਮ ਤੇ ਹਰ ਘਰ ਵਿੱਚ ਬੈਠਾ ਹੋਇਆ। ਮਾਲਕ ਕਹਿੰਦੇ ਭਾਈ ਆ ਜੀਵ ਇਸਤਰੀ ਦੀ ਦਸ਼ਾ ਹੈ, ਜਿਉਂ ਘਰ ਘਰ ਹੰਡੈ ਰੰਨ ਦੁਹਾਗਣ, ਵਿਦਣ ਕਰੇ, ਤਾਂ ਹੀ ਤੇ ਖਸਮ ਨੇ ਛੱਡਿਆ ਨਾ, ਵੀ ਭਾਈ ਤੂੰ ਤੇ ਹਰ ਘਰ ਦੇ ਵਿੱਚ ਭਟਕਦੀ ਫਿਰਦੀ ਹੈ, ਤੂੰ ਤੇ ਹਰ ਘਰ ਦੇ ਵਿੱਚ ਜਿਹੜਾ ਉਹ ਰਸ ਮਾਨਣ ਦਾ ਯਤਨ ਕੋਸ਼ਿਸ਼ ਕਰਦੀ ਫਿਰਦੀ ਹੈ, ਮੈਂ ਇੱਥੇ ਵੀ ਆਨੰਦ ਮਾਣਾ, ਮੈਂ ਇਸ ਥਾਂ ਵੀ ਰਸ ਮਾਣਾ, ਖਸਮ ਨੇ ਛੱਡਤਾ। ਪਰ ਜਿਹੜੀਆਂ ਫਿਰ ਆਪਣੇ ਘਰ ਦੇ ਵਿੱਚ ਆ ਕੇ ਟਿਕ ਗਈਆਂ, ਖਸਮ ਉੱਥੇ ਹੀ ਹੈ, ਕੰਤ ਉੱਥੇ ਹੀ ਹੈ, ਜਿਹੜੀਆਂ ਜੀਵ ਇਸਤਰੀਆਂ ਆਪਣੇ ਕੰਤ ਦੇ ਕੋਲ ਆ ਗਈਆਂ ਹਿਰਦੇ ਰੂਪੀ ਘਰ 'ਚ, ਆਪਣਾ ਆਪਾ ਭਟਕਣ ਤੋਂ ਰੋਕ ਲਿਆ, ਆਪਣੇ ਆਪੇ ਨੂੰ ਭਰਮਣ ਤੋਂ ਰੋਕ ਲਿਆ, ਆਪਣੇ ਹਿਰਦੇ ਰੂਪੀ ਘਰ 'ਚ ਆ ਕੇ ਬਹਿ ਗਈਆਂ, ਮਾਲਕ ਕਹਿੰਦੇ ਫਿਰ ਉੱਥੇ ਕੀ ਹੁੰਦਾ? ਹੇਤ ਪਿਆਰੇ, ਉਹ ਤੇ ਆਪਣੇ ਪਿਆਰੇ ਨਾਲ ਆਪਣਾ ਹੇਤ ਲਾਈ ਬੈਠੀਆਂ ਨੇ। ਫਿਰ ਉਹਨਾਂ ਦਾ ਨੇਹ ਬਣ ਗਿਆ, ਖਸ਼ਮ ਨਾਲ ਪ੍ਰੇਮ ਬਣ ਗਿਆ। ਫਿਰ ਜਿਨ੍ਹਾਂ ਦਾ ਖਸ਼ਮ ਨਾਲ ਪ੍ਰੇਮ ਬਣਿਆ, ਕਹਿੰਦੇ ਮੈਂ ਵੀ ਉਹਨਾਂ ਤੋਂ ਪੁੱਛਿਆ, ਫਿਰ ਸਲਾਹ ਮਸ਼ਵਰਾ, ਕਹਿੰਦੇ ਉਹਨਾਂ ਤੋਂ ਜਦੋਂ ਮਸ਼ਵਰਾ ਲਿਆ, ਕਹਿੰਦੇ ਫਿਰ ਮੈਂ ਫਿਰ ਸੱਚ ਸਲਾਹਣਾ, ਕਹਿੰਦੇ ਉਹਨਾਂ ਨਾਲ ਜੁੜ ਕੇ ਨਾ, ਉਹਨਾਂ ਤੋਂ ਮਤ ਲੈ ਕੇ ਮੈਂ ਵੀ ਫਿਰ ਕਰਤੇ ਦੀ ਸ਼ਲਾਘਾ ਕਰਨ ਲੱਗ ਪਈ। ਮੈਂ ਵੀ ਕਰਤੇ ਦੀ ਸ਼ਲਾਘਾ ਕਰਨ ਲੱਗ ਪਈ, ਮੈਂ ਫਿਰ ਸੱਚ ਸਲਾਹਣਾ, ਕਹਿੰਦੇ ਮੈਂ ਖਸ਼ਮ ਦੀ ਸ਼ਲਾਘਾ, ਖਸਮ ਦੀ ਸਲਾਹਣਾ ਕਰਨ ਲੱਗ ਪਈ। ਤੇ ਜਦੋਂ ਖਸਮ ਦੀ ਸਲਾਹਣਾ ਸ਼ੁਰੂ ਕੀਤੀ, ਹਾਉ ਰਹਿਸਿਆੜੀ ਨਾਮ ਪਧਾਰੇ, ਕਹਿੰਦੇ ਫਿਰ ਮੈਂ ਵੀ ਆਪਣੇ ਨਾ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਜੁੜ ਗਈ, ਸੱਚੇ ਪਤੀ ਦੇ ਨਾਮ ਨਾਲ ਜੁੜ ਗਈ। ਤੇ ਜਦੋਂ ਦੀ ਉਹਦੇ ਨਾਲ ਜੁੜੀਆਂ, ਫਿਰ ਆਨੰਦ ਬਣਿਆ ਰਹਿਸਿਆੜੀ, ਰਹੱਸ ਵਾਲੀ, ਹਰਖ ਵਾਲੀ, ਫਿਰ ਮੈਂ ਵੀ ਸੁਖੀ ਹੋ ਗਈ, ਹਰਸ਼ ਵਾਲੀ ਬਣ ਗਈ, ਭਾਵ ਪ੍ਰਸੰਨਤਾ ਨਾਲ ਮੇਰਾ ਜੀਵਨ ਵੀ ਭਰ ਗਿਆ, ਕਿਉਂਕਿ ਮੇਰੀ ਭਟਕਣਾ ਵੀ ਮੁੱਕੀ। ਜਿੱਥੇ ਭਟਕਣਾ ਮੁੱਕੀ, ਉੱਥੇ ਕੰਤ ਦੇ ਮਿਲਾਪ ਦਾ ਮੈਂ ਸੁੱਖ ਮਾਣਿਆ। ਇਸੇ ਕਰਕੇ ਕਿਹਾ ਨਾ ਮਾਲਕ ਨੇ, ਸੇ ਭਾਦੋਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਜਿਹੜੀਆਂ ਭਰਮ 'ਚ ਭੁੱਲੀਆਂ ਸੀ ਉਹ ਭਟਕਦੀਆਂ ਰਹੀਆਂ, ਅਤੇ ਜਿਨ੍ਹਾਂ ਨੇ ਆਪਣਾ ਆਪਾ ਭਟਕਾਉਣ ਤੋਂ ਰੋਕ ਲਿਆ, ਅੱਸੂ ਸੁਖੀ ਵਸੰਦੀਆਂ, ਸੁਖੀ ਵਸਦੀਆਂ ਨਾ ਫਿਰ। ਜਿਨ੍ਹਾਂ ਮਇਆ ਹਰ ਰਾਏ, ਜਿਨ੍ਹਾਂ ਦੇ ਉੱਤੇ ਉਸ ਅਕਾਲ ਨੇ ਦਇਆ ਕਰਤੀ, ਰਹਿਮਤ ਕਰਤੀ, ਮਾਲਕ ਕਹਿੰਦੇ ਫਿਰ ਉਹ ਭਾਈ ਸੁਖੀ ਵਸੰਦੀਆਂ, ਉਹ ਤੇ ਸੁਖੀ ਵਸਦੀਆਂ, ਫਿਰ ਕੰਤ ਵਾਲੀਆਂ ਬਣ ਗਈਆਂ, ਉਹ ਖਸ਼ਮ ਵਾਲੀਆਂ ਬਣ ਗਈਆਂ। ਜਿਨ੍ਹਾਂ ਦਾ ਪਿਆਰ ਬਣ ਗਿਆ, ਪ੍ਰੇਮ ਬਣ ਗਿਆ ਜੀ, ਉਹ ਸੁਹਾਗਣਾ ਵੀ ਨੇ, ਸੁਖੀ ਵੀ ਨੇ, ਉੱਥੇ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ। ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਕੰਤ ਦੇ ਮਿਲਾਪ ਨੂੰ ਹਾਸਲ ਕੀਤਾ ਹੈ, ਇਸੇ ਪਾਵਨ ਬੋਲਾਂ ਨੂੰ ਫਿਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਕਿਹਾ ਨਾ, ਕਹਿੰਦੇ ਮੈਂ ਤੇ ਰੀਸਾਂ ਕਰਨ ਜੋਗੀ ਰਹਿ ਗਈ, ਰੀਸਾਂ ਕਰੈ ਤਨਾੜੀਆਂ ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰੱਤੀਆਂ ਮਾਣੈ ਸੁੱਖ ਰਲੀਆਂ। ਜਿਹੜੀਆਂ ਉਹਦੇ ਨਾਲ ਰੰਗੀਆਂ ਗਈਆਂ, ਕਹਿੰਦੇ ਉਹ ਤੇ ਸੁੱਖ ਮਾਣ ਰਹੀਆਂ ਨੇ, ਮੈਂ ਉਹਨਾਂ ਨੂੰ ਵੇਖ ਵੇਖ ਕੇ ਉਹਨਾਂ ਦੀਆਂ ਰੀਸਾਂ ਕਰੀ ਜਾਂਦੀ ਹਾਂ, ਕਹਿੰਦੇ ਰੀਸਾਂ ਤੇ ਕਰ ਰਹੀ ਹਾਂ ਪਰ ਅਜੇ ਤੱਕ ਪ੍ਰੇਮ ਨਹੀਂ ਬਣਿਆ, ਪਿਆਰ ਨਹੀਂ ਬਣਿਆ, ਬਸ ਰੀਸ ਹੀ ਰਹਿ ਗਈ, ਰੀਸ ਰਹਿ ਗਈ। ਇਕੱਲੀ ਰੀਸ ਨਾਲ ਕੁਝ ਨਹੀਂ ਜੇ ਬਣਦਾ, ਰੀਸ ਦੇ ਨਾਲ ਨਾਲ ਆਪਣਾ ਆਪਾ ਬਦਲਣਾ ਵੀ ਪੈਂਦਾ। ਬਾਪੂ ਜੀ ਨੇ ਦੂਜੀ ਉਦਾਹਰਣ ਦਿੱਤੀ ਬਾਣੀ ਚ, ਹੰਸਾਂ ਦੇਖ ਤਰੰਦਿਆਂ, ਰੀਸ ਹੀ ਹੈ ਨਾ, ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਓ, ਬਗਲਾ ਕਹਿੰਦਾ ਮੈਂ ਵੀ ਹਾਂ, ਮੈਂ ਰੀਸ ਕਰੂੰ, ਕਹਿੰਦੇ ਕਰ ਲਾ ਭਾਈ, ਜੇ ਤੇਰੇ ਤੋਂ ਨਹੀਂ ਰਹਿ ਹੁੰਦਾ ਤੂੰ ਰੀਸ ਕਰ ਲਾ ਫਿਰ, ਕਹਿੰਦੇ ਕੀਤੀ ਉਹਨੇ, ਉਹ ਟਲਿਆ ਨਹੀਂ, ਉਹਨੂੰ ਸਮਝਾਉਣ ਵਾਲੇ ਨੇ ਮਤ ਵੀ ਦਿੱਤੀ, ਭਾਈ ਤੇਰਾ ਰੀਸ ਕਰਿਆ ਕੁਝ ਨਹੀਂ ਬਣਨਾ, ਇਸ ਲਈ ਤੂੰ ਨਾ ਕਰ ਰੀਸ, ਡੁੱਬ ਮਰੇਗਾ, ਕੋਈ ਲਾਭ ਨਹੀਂ ਹੈ। ਪਰ ਉਹ ਟਲਿਆ ਨਹੀਂ, ਕਹਿੰਦਾ ਮੈਂ ਵੀ ਉਹਦੇ ਅਰ ਗਈ ਹਾਂ, ਮੈਂ ਤੇ ਰੀਸ ਕਰੂੰ, ਕਹਿੰਦੇ ਕਰ ਲਾ ਭਾਈ, ਜੇ ਤੈਨੂੰ ਸਿਆਣੇ ਨੇ ਮਤ ਦਿੱਤੀ, ਤੈਨੂੰ ਅਕਲ ਨਹੀਂ ਆਈ, ਫਿਰ ਤੂੰ ਆਪਣੀ ਮਰਜ਼ੀ ਕਰ। ਉਹਨੇ ਕੀਤੀ ਆਪਣੀ ਮਰਜ਼ੀ ਦੀ, ਮਾਲਕ

ਇਹ ਤੈਨੂੰ ਕੌਣ ਛਡਾਵੇ? ਹੁਣ ਜਿਹੜੀ ਫਸੀ ਹੋਈ ਆਪ ਹੈ ਉਹਨੂੰ ਛਡਾਵੇ ਕਿਹੜਾ? ਮਾਲਕ ਕਹਿੰਦੇ ਭਾਈ ਰੀਸ ਨਾਲ ਨਹੀਂ, ਕਹਿੰਦੇ ਮੈਂ ਉਹਨਾਂ ਕੋਲੋਂ ਮਤ ਲਈ। ਜਦੋਂ ਮਤ ਲਈ ਨਾ, ਮੈਂ ਫਿਰ ਸੱਚ ਸਲਾਹਣਾ, ਕਹਿੰਦੇ ਮੈਂ ਵੀ ਫਿਰ ਪਿਰ ਨੂੰ ਸੱਚ ਨੂੰ ਸਲਾਹਣਾ ਸ਼ੁਰੂ ਕੀਤਾ, ਅਕਾਲ ਪੁਰਖ ਦੀ ਸ਼ਲਾਘਾ ਕਰਨੀ ਸ਼ੁਰੂ ਕੀਤੀ, ਖਸਮ ਨਾਲ ਪ੍ਰੇਮ ਬਣਾਇਆ। ਜਦੋਂ ਉਹਦੇ ਨਾਲ ਪ੍ਰੇਮ ਬਣਿਆ, ਹਾਂ ਰਹੱਸਿਆੜੀ, ਕਹਿੰਦੇ ਮੈਂ ਵੀ ਰਹੱਸ ਵਾਲੀ ਬਣ ਗਈ, ਹਰਸ਼ ਵਾਲੀ, ਰਹੱਸ ਮਤਲਬ ਖੁਸ਼ੀ, ਪ੍ਰਸੰਨਤਾ ਵਾਲੀ, ਕਹਿੰਦੇ ਮੈਂ ਵੀ ਖੁਸ਼ੀ ਵਾਲੀ ਬਣ ਗਈ। ਫਿਰ ਨਾਮ ਪਤਾਰੇ, ਕਿਉਂਕਿ ਮੈਂ ਆਪਣੇ ਪਤਾਰ ਦੇ ਨਾਮ ਵਿੱਚ ਜੁੜੀ ਹਾਂ। ਪਤਾਰ ਸ਼ਬਦ ਖਸਮ ਲਈ, ਨਾਮ ਉਹਦੇ ਚਿੰਤਨ ਵਿੱਚ, ਉਹਦੀ ਯਾਦ ਵਿੱਚ। ਕਹਿੰਦੇ ਜਦਣ ਦਾ ਉਹਦੀ ਯਾਦ ਵਿੱਚ ਜੁੜੀਆਂ, ਉਦਣ ਦਾ ਆਨੰਦ ਬਣਿਆ, ਸੁਖੀ ਵੱਸਦੀਆਂ ਉਦਣ ਦੀ, ਕਿਉਂਕਿ ਉਹਦੇ ਨਾਲ ਪ੍ਰੇਮ ਬਣਾ ਲਿਆ। ਜਿੱਦਣ ਦਾ ਉਹਦੇ ਨਾਲ ਪ੍ਰੇਮ ਬਣਾਇਆ, ਕਹਿੰਦੇ ਉਦਣ ਦੀ ਆਨੰਦ ਵੀ ਹੈ, ਉਦਣ ਦਾ ਸੁੱਖ ਵੀ ਹੈ, ਪ੍ਰਸੰਨਤਾ ਵੀ ਹੈ, ਭਟਕਣਾ ਵੀ ਮੁੱਕ ਗਈ, ਦੁੱਖ ਵੀ ਮੁੱਕ ਗਿਆ, ਤਕਲੀਫ ਵੀ ਮੁੱਕ ਗਈ, ਜੀਵਨ ਆਨੰਦ ਭਰਪੂਰ ਬਣ ਗਿਆ, ਕਿਉਂਕਿ ਕੰਤ ਦੇ ਨਾਲ ਪ੍ਰੇਮ ਬਣ ਆਇਆ ਹੈ।

ਫਿਰ ਅਗਲਾ ਜੀ ਸ਼ਬਦ ਦੀ ਵੀ ਸੰਪੂਰਨਤਾ ਅਤੇ ਅਗਲਾ ਪਦਾ ਅੱਠਵਾਂ ਪਦਾ ਜੀ ਕਹਿੰਦੇ ਬੇਸ ਭਾਵੇਂ ਮੇਰਾ ਜਿੱਦਾਂ ਦਾ ਸੀ ਮੈਂ ਨਾ ਉਹ ਜਿਹੜੀਆਂ ਕੰਤ ਨਾਲ ਮਿਲੀਆਂ ਨਾ ਉਹਨਾਂ ਨੂੰ ਪੁੱਛਿਆ ਵੀ ਜੇ ਕੰਤ ਨੂੰ ਮਿਲਣਾ ਹੋਵੇ ਤਾਂ ਕੀ ਕਰਾਂ ਕਹਿੰਦੇ ਉਹਨਾਂ ਮਤ ਦਿੱਤੀ ਕਹਿੰਦੇ ਭਾਈ ਅਸੀਂ ਵੀ ਪਹਿਲਾਂ ਤੇਰੇ ਵਾਂਗੂ ਹੀ ਸਾਂ ਪਰ ਸਾਨੂੰ ਨਾ ਫਿਰ ਗੁਰੂ ਨੇ ਸਾਡੇ 'ਤੇ ਤਰਸ ਕੀਤਾ ਸਾਨੂੰ ਅਸੀਂ ਵੀ ਨਹੀਂ ਸੀ ਮਿਲ ਸਕਦੀਆਂ ਫਿਰ ਅਸੀਂ ਗੁਰੂ ਕੋਲ ਆ ਗਈਆਂ ਜਦੋਂ ਗੁਰੂ ਕੋਲ ਆਈਆਂ ਨਾ ਉੱਥੇ ਆ ਕੇ ਸਾਨੂੰ ਇੱਕ ਹੀ ਕੰਮ ਕਰਨਾ ਪਿਆ ਬਸ ਗੁਰੂ ਅਨੁਸਾਰੀ ਹੋਣਾ ਪਿਆ ਹੋਰ ਕੁਛ ਨਹੀਂ ਸੀ ਕਰਨਾ ਸਿਰਫ ਗੁਰੂ ਦਰ 'ਤੇ ਜਾ ਕੇ ਅਤੇ ਗੁਰੂ ਅਨੁਸਾਰੀ ਹੋਣਾ ਉਦੋਂ ਅੱਗੇ ਜਿੰਨੀ ਕਲਾ ਉਹ ਸਾਰੀ ਗੁਰੂ ਨੇ ਵਰਤਾਉਣੀ ਹੈ ਬਸ ਇੰਨਾ ਕਹਿ ਦੇਣਾ ਵੀ ਸਤਿਗੁਰੂ ਮੈਂ ਚਾਹੁੰਦੀ ਹਾਂ ਮੇਰਾ ਮੇਰੇ ਕੰਤ ਨਾਲ ਨਾਤਾ ਬਣ ਆਵੇ ਬਸ ਇਹੀ ਆਖਣਾ ਹੈ ਆਪਾਂ ਜੀਵ ਇਸਤਰੀ ਰੂਪ 'ਚ ਆ ਕੇ ਗੁਰੂ ਅੱਗੇ ਇਹੀ ਕਹਿਣਾ ਸਤਿਗੁਰੂ ਮੇਰੀ ਇੱਛਾ ਹੈ ਕਿ ਮੇਰੀ ਮੇਰੇ ਕੰਤ ਨਾਲ ਬਣ ਆਵੇ ਅਕਾਲ ਪੁਰਖ ਨਾਲ ਬਣ ਆਵੇ ਬਸ ਜਦੋਂ ਇੰਨੀ ਗੱਲ ਗੁਰੂ ਅੱਗੇ ਬੇਨਤੀ ਕਰਕੇ ਆਖਾਂਗੇ ਨਾ ਫਿਰ ਅੱਗੋਂ ਜੋ ਗੁਰੂ ਨੇ ਆਖਣਾ ਕਿਉਂਕਿ ਪਹਿਲੀ ਕੰਡੀਸ਼ਨ ਸਤਿਗੁਰੂ ਨੇ ਰੱਖਣੀ ਹੈ ਵੀ ਤੂੰ ਕੰਤ ਨੂੰ ਮਿਲਣਾ ਜੇ ਕੰਤ ਨੂੰ ਮਿਲਣਾ ਫਿਰ ਇੱਕ ਗੱਲ ਚੇਤਾ ਰੱਖੀ ਤੈਨੂੰ ਉਹ ਸਭ ਮੰਨਣਾ ਪਏਗਾ ਜੋ ਤੈਨੂੰ ਮੈਂ ਆਖੂੰ ਤੈਨੂੰ ਉਹ ਸਭ ਮੰਨਣਾ ਪਏਗਾ ਹੁਣ ਇੱਥੇ ਆ ਕੇ ਫਿਰ ਜੀਵ ਇਸਤਰੀ ਦਾ ਜਵਾਬ ਜਾਂ ਹਾਂ ਅਤੇ ਜਾਂ ਨਾ ਜਿੰਨੇ 'ਤੇ ਹਾਂ ਕਰਤੀ ਉੱਥੇ ਫਿਰ ਗੁਰੂ ਜਾਣਦਾ ਉਹ ਜੀਵ ਇਸਤਰੀ ਜਾਣਦੀ ਹੈ ਕਲਾ ਕਿਵੇਂ ਵਰਤਦੀ ਹੈ ਅਤੇ ਜਿਹੜਾ ਨਾ ਕਰ ਗਿਆ ਫਿਰ ਉਹ ਵੱਡੀ ਚੋਟੀ ਦਾ ਜ਼ੋਰ ਲਾ ਲੇ ਨਾ ਕੰਤ ਨਾਲ ਪ੍ਰੇਮ ਬਣਦਾ ਨਾ ਕੰਤ ਨਾਲ ਮਿਲਾਪ ਹੁੰਦਾ ਨਾ ਕੰਤ ਕਦੇ ਮਿਲਦਾ ਹੀ ਹੈ ਫਿਰ ਅੱਡੀ ਚੋਟੀ ਦਾ ਜ਼ੋਰ ਲਾ ਲਓ ਸੰਸਾਰਕ ਤੌਰ 'ਤੇ ਵੀ ਆਪਾਂ ਰਿਸ਼ਤਾ ਬਣਾਉਣਾ ਹੋਵੇ ਕੋਈ ਨਾ ਕੋਈ ਤੇ ਵਿੱਚ ਵਿਚੋਲਗੀ ਕਰਦਾ ਹੀ ਹੈ ਨਾ ਉਹ ਤੋਂ ਬਿਨਾਂ ਨਾਤਾ ਨਹੀਂ ਇੱਦਾਂ ਕਹਿ ਲਓ ਉਹ ਰਿਸ਼ਤੇ ਵਿੱਚ ਇੱਕ ਕੜੀ ਹੈ ਜਿਹੜੀ ਦੋਵਾਂ ਨੂੰ ਜੋੜਦੀ ਹੈ ਜੇ ਉਹ ਵਿੱਚ ਨਾ ਹੋਵੇ ਤਾਂ ਰਿਸ਼ਤਾ

ਨਹੀਂ ਜੁੜਦਾ। ਗੁਰੂ ਸਾਡੇ ਅਤੇ ਸਾਡੇ ਕੰਤ ਦੇ ਵਿਚਾਲੇ ਉਹ ਕੜੀ ਹੈ ਜਿਹੜਾ ਸਾਡੇ ਨਾਤੇ ਨੂੰ ਜੋੜਦਾ ਹੈ, ਅਤੇ ਜਿੰਨੇ 'ਤੇ ਉਹਦਾ ਸਹਾਰਾ ਲੈ ਲਿਆ ਉਹ ਜੁੜ ਗਿਆ, ਜਿਹੜਾ ਮੁਨਕਰ ਹੋ ਗਿਆ ਉੱਥੇ ਫਿਰ ਮਿਲਾਪ ਨਹੀਂ ਹੈ। ਬਸ ਇਸੇ ਨੂੰ ਸਮਝਣਾ ਆ ਆਪਾਂ। ਕਹਿੰਦੇ ਗੁਰ ਮਿਲੇ ਹੈ, ਮੈਂ ਜਦੋਂ ਆਪਣੀਆਂ ਜੀਵ ਇਸਤਰੀ ਸਹੇਲੀਆਂ ਕੰਤ ਨੂੰ ਮਿਲੀਆਂ ਹੋਈਆਂ ਕੋਲੋਂ ਪੁੱਛਿਆ ਵੀ ਭਾਈ ਮੈਂ ਕੰਤ ਨੂੰ ਮਿਲਣਾ, ਮੈਂ ਬੜਾ ਜ਼ੋਰ ਲਾ ਲਿਆ, ਬੜਾ ਭਟਕ ਲਿਆ, ਕਹਿੰਦੇ ਗੁਰੂ ਕੋਲ ਜਾ। ਜਦੋਂ ਗੁਰੂ ਕੋਲ ਗਈ ਤੇ ਉੱਥੇ ਜਾ ਕੇ ਕਿਹਾ ਹਉ ਆਇਆ ਦੂਰੋਂ ਚੱਲ ਕਹਿ, ਮੈਂ ਤੱਕੀ ਤਾਉ ਸ਼ਰਨਾਏ ਜੀਓ। ਮਾਲਕਾ ਇਹ ਨਹੀਂ ਵੀ ਮੈਂ ਜ਼ੋਰ ਨਹੀਂ ਲਾਇਆ, ਬੜਾ ਜ਼ੋਰ ਲਾ ਕੇ ਥੱਕ ਹਾਰ ਕੇ ਦੂਰੋਂ ਚੱਲ ਕੇ ਆਇਆ ਹਾਂ, ਬੜਾ ਕੁਝ ਭੋਗਿਆ, ਬਹੁਤ ਕੁਝ ਵੇਖਿਆ, ਬੜੇ ਜ਼ਿਆਦਾ ਬਿਖਮ ਰਾਹ ਤੱਕ ਵੇਖ ਆਇਆ, ਪਰ ਹੁਣ ਤੇਰੀ ਸ਼ਰਨ 'ਚ ਆਇਆ। ਮੈਂ ਤੱਕੀ ਤਾਉ ਸ਼ਰਨਾਏ ਜੀਓ, ਮੈਂ ਆਸਾ ਰੱਖੀ। ਫਿਰ ਇਹ ਨਹੀਂ ਵੀ ਮੈਂ ਬਿਲਕੁਲ ਵੀ ਤੇਰੀ ਸ਼ਰਨ 'ਚ ਆਇਆ ਅਤੇ ਕੁਝ ਇੱਛਾ, ਕਹਿੰਦੇ ਮੈਂ ਆਸ ਲੈ ਕੇ ਆਇਆ, ਮੈਂ ਆਸਾ ਰੱਖੀ ਚਿੱਤ ਮੈਂ, ਕਿਉਂਕਿ ਜਿੰਨੇ ਮੈਨੂੰ ਤੇਰੇ ਦਰ 'ਤੇ ਭੇਜੇ ਉਹਨੇ ਕਈ ਆਸਾਵਾਂ ਦੇ ਕੇ ਭੇਜਿਆ, ਉੱਥੇ ਜਾ ਤੇਰੀ ਸੁਣੀ ਜਾਏਗੀ, ਉੱਥੇ ਜਾ ਤੇਰਾ ਦੁੱਖ ਕੱਟਿਆ ਜਾਏਗਾ, ਉੱਥੇ ਜਾ ਤੈਨੂੰ ਤਕਲੀਫ ਕੋਈ ਨਹੀਂ ਹੋਏਗੀ, ਉੱਥੇ ਜਾ ਤੈਨੂੰ ਰਸ਼ ਮਿਲੇਗਾ, ਉੱਥੇ ਜਾ ਤੇਰਾ ਜੀਵਨ ਆਨੰਦ ਨਾਲ। ਕਿੰਨੀਆਂ ਆਸਾਵਾਂ ਦੇ ਕੇ ਭੇਜਿਆ। ਆਪਾਂ ਸੰਸਾਰਿਕ ਤੌਰ 'ਤੇ ਵੀ ਜੇ ਕੋਈ ਦੁਖੀ ਹੋਵੇ, ਸੰਸਾਰਿਕ ਤੌਰ 'ਤੇ ਜੇ ਕੋਈ ਰੋਗੀ ਹੋਵੇ, ਅਤੇ ਜੇ ਉਹਨੂੰ ਕਿਸੇ ਵੈਦ ਕੋਲ ਭੇਜੀਏ ਤਾਂ ਪਹਿਲਾਂ ਉਹਦੀ ਸਿਫਤ ਸਲਾਹ ਕਰਕੇ ਹੀ ਭੇਜਦੇ ਹਾਂ ਨਾ ਵੀ ਫਲਾਣੇ ਵੈਦ ਕੋਲ ਜਾ, ਉਹਦੇ ਕੋਲ ਰੋਗ ਕੱਟੇ ਜਾਂਦੇ, ਫਲਾਣੇ ਵੈਦ ਕੋਲ ਜਾ ਉਹਦੀ ਦਵਾਈ ਬੂਟੀ ਬੜੀ ਚੰਗੀ ਹੈ, ਫਲਾਣੇ ਵੈਦ ਕੋਲ ਜਾ ਉੱਥੇ ਜਾਣ ਜਾਏਗਾ ਉਹ ਤੇਰਾ ਦੁੱਖ ਤੇਰਾ ਰੋਗ ਸਾਰੇ ਹੀ ਕੱਟਿਆ ਜਾਏਗਾ, ਉਹ ਨਿਪੁੰਨ ਹੈ। ਫਿਰ ਆਪਾਂ ਆਸ ਲੈ ਕੇ ਜਾਂਦੇ ਹਾਂ ਵੀ ਜੇ ਉਹਦਾ ਕੱਟਿਆ ਗਿਆ ਤਾਂ ਸਾਡਾ ਕਿਉਂ ਨਹੀਂ ਕੱਟਿਆ ਜਾਊ, ਫਿਰ ਅਸੀਂ ਆਸ ਲੈ ਕੇ ਜਾਂਦੇ। ਇਸੇ ਤਰ੍ਹਾਂ ਮਾਲਕ ਕਹਿੰਦੇ ਮੈਂ ਉਹਨਾਂ ਕੋਲੋਂ ਪੁੱਛ ਕੇ ਆਇਆ ਜਿਨ੍ਹਾਂ ਨੇ ਤੈਨੂੰ ਮਿਲਣਾ ਕੀਤਾ ਹੈ, ਜਿਨ੍ਹਾਂ ਦਾ ਮਿਲਾਪ ਕੰਤ ਨਾਲ ਹੋਇਆ। ਸਤਿਗੁਰੂ ਮੈਂ ਆਸਾ ਰੱਖੀ ਚਿੱਤ ਮੈਂ, ਚਿੱਤ 'ਚ ਇੱਛਾ ਲੈ ਕੇ ਆਇਆ, ਮੇਰਾ ਸਭੋ ਦੁੱਖ ਗਵਾਏ ਜੀਓ, ਹੁਣ ਤੂੰ ਮੇਰਾ ਦੁੱਖ ਕੱਟ, ਹੁਣ ਤੂੰ ਮੇਰੀ ਤਕਲੀਫ ਕੱਟ, ਮੈਂ ਆਸ ਲੈ ਕੇ ਆਇਆ। ਫਿਰ ਕਹਿੰਦੇ ਜਦੋਂ ਗੁਰੂ ਕੋਲ ਆ ਕੇ ਅਰਜੋਈ ਕੀਤੀ ਨਾ, ਗੁਰੂ ਨੇ ਪਰਖ ਲਿਆ। ਇਹ ਨਹੀਂ ਵੀ ਗੁਰੂ ਕੋਲ ਜਿਹੜਾ ਆ ਗਿਆ ਮਾਲਕ ਕਹਿੰਦੇ ਵੀ ਲੈ ਭਾਈ ਤੂੰ ਵੀ ਕੰਤ ਲੈ ਜਾ, ਲੈ ਭਾਈ ਤੇਰੀ ਵੀ ਕੰਤ ਨਾਲ ਬਣ ਜੇ, ਲੈ ਭਾਈ ਤੂੰ ਵੀ ਪਰਮੇਸ਼ਰ ਨਾਲ ਮਿਲਾਪ ਬਣਾ ਲਾ, ਤੇਰਾ ਵੀ ਪ੍ਰੇਮ ਬਣ ਗਿਆ। ਨਹੀਂ, ਗੁਰੂ ਪਹਿਲੋਂ ਵੇਖਦਾ ਵੀ ਇਹ ਕਸਵੱਟੀ 'ਤੇ ਖੜੋਣ ਵਾਲੀ ਹੈ ਕਿ ਨਹੀਂ। ਪਤੀਵ੍ਰਤਾ ਧਰਮ ਜਿਹੜਾ ਨਾ, ਉਹ ਇਕੱਲਾ ਇਹ ਨਹੀਂ ਹੁੰਦਾ ਵੀ ਪਤੀ ਕੋਲ ਅੱਜ 4 ਟਕੇ ਹੈ ਅਤੇ ਪਤਨੀ ਕਹੇ ਮੈਂ ਤੇਰੇ ਨਾਲ ਹਾਂ, ਅਤੇ ਕੱਲ੍ਹ ਨੂੰ ਪਤੀ 'ਤੇ ਕੋਈ ਮੁਸ਼ਕਲ ਭਰਿਆ ਸਮਾਂ ਆ ਜੇ ਅਤੇ ਪਤਨੀ ਆਖੇ ਵੀ ਭਾਈ ਚੱਲ ਵੀ ਮੈਂ ਤੇਰੇ ਨਾਲ ਕਿਉਂ ਖੜੋਵਾਂ। ਕਸਵੱਟੀ ਪਤੀਵ੍ਰਤਾ ਧਰਮ ਵਿੱਚ ਪ੍ਰਪੱਕ ਦਾ ਪਤਾ ਉਦੋਂ ਲੱਗਦਾ ਜਦੋਂ ਦੁੱਖ ਅਤੇ ਤਕਲੀਫ ਆਵੇ। ਸੁੱਖ ਦੇ ਵਿੱਚ ਤਾਂ ਹਰ ਕੋਈ ਬੈਠਾ ਹੈ, ਦੁੱਖ ਅਤੇ ਤਕਲੀਫ ਵਿੱਚ ਹਰ ਕੋਈ ਨਹੀਂ ਬਹਿੰਦਾ, ਦੁੱਖ ਤਕਲੀਫ ਵਿੱਚ ਹਰ ਕੋਈ ਨਹੀਂ ਬਹਿੰਦਾ, ਦੁੱਖ ਵਿੱਚ ਕੋਈ ਟਾਵਾਂ ਟਾਵਾਂ ਹੀ ਬਹਿੰਦਾ ਹੈ, ਵਿਰਲਾ ਬਹਿੰਦਾ। ਅਤੇ ਜਿਹੜਾ ਦੁੱਖ ਵਿੱਚ ਬਹਿ ਗਿਆ ਉਹ ਆਪਣੇ ਧਰਮ ਵਿੱਚ ਪੱਕਾ ਹੈ, ਫਿਰ ਉਹ ਭਾਵੇਂ ਪਤੀਵ੍ਰਤਾ ਹੋਵੇ ਅਤੇ ਭਾਵੇਂ ਪਤਨੀ ਵਰਤਾ ਹੋਵੇ। ਇਕੱਲਾ ਇਹ ਨਹੀਂ ਵੀ ਪਤੀ ਵੀ ਆਖੇ ਵੀ ਭਾਈ ਤੂੰ ਸੁਖੀ ਹੈ ਮੈਂ ਤੇਰੇ ਨਾਲ ਹਾਂ, ਅਤੇ ਪਤਨੀ ਨੂੰ ਕੋਈ ਦੁੱਖ ਤਕਲੀਫ ਆਣ ਬਣੇ ਅਤੇ ਪਤੀ ਕਹੇ ਭਾਈ ਮੈਂ ਤਾਂ ਤੇਰੇ ਨਾਲ ਨਾਤਾ ਹੀ ਕੋਈ ਨਹੀਂ ਰੱਖਣਾ, ਫਿਰ ਉੱਥੇ ਵੀ ਧਰਮ ਪੱਕਾ ਨਹੀਂ ਹੈ। ਹੁਣ ਸਾਡਾ ਕੰਤ ਤਾਂ ਐਸਾ, ਅਸੀਂ ਸੁਖੀ ਹੋਈਏ ਅਸੀਂ ਹੋਈਏ ਦੁਖੀ, ਉਹ ਸਾਡੇ ਨਾਲ ਹੈ, ਪਰਮੇਸ਼ਰ ਥੋੜ੍ਹੀ ਸਾਡਾ ਸਾਥ ਛੱਡਦਾ, ਅਸੀਂ ਮਤਲਬ ਪ੍ਰਸਤ ਹਾਂ। ਜਦੋਂ ਸਾਨੂੰ ਦੁੱਖ ਆਉਂਦਾ ਅਸੀਂ ਕੰਤ ਕੋਲ ਆ ਜਾਂਦੇ, ਜਦੋਂ ਸਾਨੂੰ ਸੁੱਖ ਆਉਂਦਾ ਅਸੀਂ ਉੱਥੋਂ ਚਲੇ ਜਾਈਦਾ।
ਅਸੀਂ ਮਤਲਬ ਪ੍ਰਸਤੇ ਹਾਂ, ਸਾਡਾ ਕੰਧ ਤੇ ਦੁੱਖ ਵੇਲੇ ਵੀ ਸਾਡੇ ਨਾਲ ਹੈ, ਸੁੱਖ ਵੇਲੇ ਵੀ ਸਾਡੇ ਨਾਲ ਹੈ। ਕਹਿੰਦੇ ਮੈਂ ਗੁਰੂ ਕੋਲ, ਗੁਰੂ ਨੇ ਫਿਰ ਪਰਖਿਆ ਨਾ, ਜਿਵੇਂ ਪਹਿਲਾਂ ਆਪ ਜੀ ਅੱਗੇ ਬੇਨਤੀ ਕੀਤੀ ਵੀ ਗੁਰੂ ਕੋਲ ਆ ਕੇ ਮੈਂ ਕਹਿਤਾ ਸਤਿਗੁਰੂ ਮੈਂ ਕੰਤ ਨੂੰ ਮਿਲਣਾ, ਅੱਗੋਂ ਗੁਰੂ ਸਵਾਲ ਪੁੱਛਦਾ ਕੀ ਉਹ ਕੁਛ ਕਰੇਗੀ ਜੋ ਮੈਂ ਆਖਾਂ, ਜੇ ਤੇ ਜੀਵ ਇਸਤਰੀ ਹਾਂ ਕਰਦੇ ਫਿਰ ਅਗਲੀ ਕਲਾ ਵਰਤਦੀ। ਕਹਿੰਦੇ ਗੁਰ ਮਿਲਿਆ, ਗੁਰੂ ਨੂੰ ਮਿਲ ਕੇ ਵੇਸ ਪਲਟਿਆ, ਪਹਿਲਾਂ ਤਾਂ ਵੇਖਦਿਆਂ ਸਰ ਸਤਿਗੁਰੂ ਨੇ ਕਹਿਤਾ ਵੀ ਆਹ ਜੋ ਕੁਛ ਤੂੰ ਲਈ ਫਿਰਦੀ ਹੈ ਭਾਈ ਇਹ ਕੁਛ ਕੰਮ ਦਾ ਨਹੀਂ ਹੈ, ਛੱਡ ਦੇ। ਹੁਣ ਮੰਨਣਾ ਤਾਂ ਇਹ ਹੀ ਸੀ ਨਾ। ਦੇਖੋ ਮੈਂ ਇੱਕ ਇੱਥੇ ਬੇਨਤੀ ਕਰਦਾ ਚੱਲਾਂ, ਭਾਈ ਮੰਝ ਜੀ ਕੋਲ ਧਨ ਦੌਲਤ ਦੀ ਕਮੀ ਨਹੀਂ, ਕਮੀ ਨਹੀਂ। ਗੁਰੂ ਸਾਹਿਬ ਕੋਲ ਆਏ ਮਾਲਕ ਨੇ ਪਹਿਲਾਂ ਕਸਵੱਟੀ ਰੱਖਤੀ ਵੀ ਇਹ ਸਭ ਕੁਛ ਜਾ ਸਕਦਾ, ਸਭ ਕੁਛ ਜਾ ਸਕਦਾ ਜੋ ਤੇਰੇ ਕੋਲ ਹੈ। ਤੇਰੇ ਕੋਲ ਚੌਧਰੀ ਪਦ ਖੁਸ ਸਕਦਾ, ਤੇਰੇ ਕੋਲ ਧਨ ਦੌਲਤ ਖੁਸ ਸਕਦਾ, ਹੋ ਸਕਦਾ ਤੇਰੇ ਕੋਲੋਂ ਤੇਰੇ ਡੰਗਰ ਵੀ ਖੁਸ ਜਾਣ ਜਿਹੜੇ ਤੂੰ ਘਰ ਦੇ ਵਿੱਚ ਰੱਖੀ ਬੈਠਾ, ਤੇਰੇ ਰਿਸ਼ਤੇਦਾਰ ਸਾਕ ਸੰਬੰਧੀ ਤੇਰੇ ਤੋਂ ਖੁਸ ਜਾਣ। ਮਾਲਕ ਨੇ ਪਹਿਲੋਂ ਉੱਥੇ ਇਤਲਾਹ ਦੇ ਤੀ, ਅਲਰਟ ਕਰਤਾ ਵੀ ਇਹ ਖੁਸ ਸਕਦਾ, ਦੱਸ ਰਹਿ ਸਕਦਾ। ਭਾਈ ਮੰਝ ਕਹਿੰਦਾ ਜੀ ਰਹਿ ਲੂੰ। ਫਿਰ ਇਕੱਲਾ ਇਹ ਨਹੀਂ ਵੀ ਮਾਲਕ ਨੇ ਆਖਿਆ, ਫਿਰ ਸਤਿਗੁਰੂ ਨੇ ਪਰਖ ਵੀ ਕੀਤੀ, ਸਭ ਕੁਝ ਖੁਸਿਆ ਵੀ, ਸਭ ਕੁਝ ਖੁਸਿਆ, ਡੰਗਰ ਵੀ ਮਰੇ, ਪਸ਼ੂ ਘਰੇ ਜਿਹੜੇ ਸੀ ਮਰੇ, ਚੌਧਰੀ ਪਦ ਵੀ ਖੁਸਿਆ, ਰਿਸ਼ਤੇਦਾਰਾਂ ਨੇ ਵੀ ਮੂੰਹ ਪਾਸੇ ਕਰ ਲਏ, ਵਟਲੇ ਪਾਸੇ, ਜਿਹੜੇ ਘਰ 'ਚ ਰਹਿੰਦਾ ਸੀ ਉਹ ਘਰ ਵੀ ਖੁਸ ਗਿਆ, ਜਿਹੜੇ ਪਿੰਡ 'ਚ ਰਹਿੰਦੇ ਸੀ ਉਹ ਪਿੰਡ ਵਾਲਿਆਂ ਨੇ ਵੀ ਕਹਿਤਾ ਵੀ ਪਿੰਡੋਂ ਬਾਹਰ ਜਾ, ਰਿਸ਼ਤੇਦਾਰਾਂ ਨੇ ਕਹਿਤਾ ਤੇਰੇ ਨਾਲ ਨਾਤਾ ਕੋਈ ਨਹੀਂ ਰੱਖਣਾ, ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਸਾਰਾ ਕੁਝ ਖੁਸਿਆ। ਭਾਈ ਮੰਝ ਦ੍ਰਿੜਤਾ ਨਾਲ ਖੜੋਤੇ ਰਹੇ ਵੀ ਗੁਰੂ ਨੇ ਪਹਿਲੋਂ ਦੱਸਤਾ ਸੀ ਇਹ ਕੁਛ ਹੋਣਾ, ਔਰ ਹੋਇਆ। ਉਹਨਾਂ ਨੇ ਆਪਣਾ ਵਿਸ਼ਵਾਸ ਨਹੀਂ ਛੱਡਿਆ, ਫਿਰ ਸਮਾਂ ਬਦਲਿਆ, ਜਦੋਂ ਗੁਰੂ ਅਰਜਨ ਸਾਹਿਬ ਕੋਲ ਆਏ ਉਹ ਸਭ ਕੁਝ ਮੁੜ ਕੇ ਧਨ ਦੌਲਤ ਜੋ ਵੀ ਸੁੱਖ ਆਨੰਦ ਸੰਸਾਰਕ ਤੌਰ 'ਤੇ ਚਾਹੀਦਾ ਸੀ ਉਹ ਸਭ ਕੁਝ ਮਿਲਿਆ ਮੁੜ ਕੇ ਦੁਬਾਰਾ, ਫਿਰ ਮਿਲਿਆ। ਪਰ ਪਹਿਲਾਂ ਇੱਕ ਵਾਰੀ ਗੁਰੂ ਨੇ ਕਸਵੱਟੀ ਲਾ ਕੇ ਪਰਖਿਆ ਵੀ ਰਹਿ ਸਕਦਾ ਕਿ ਨਹੀਂ ਰਹਿ ਸਕਦਾ। ਹੁਣ ਸਤਿਗੁਰੂ ਕਹਿੰਦੇ ਆ ਤੇਰੇ ਕੋਲ ਜੋ ਹੈ ਇਹ ਛੱਡ ਸਕਦਾ, ਕਸਵੱਟੀ ਗੁਰੂ ਨੇ ਵੀ ਤੈਨੂੰ ਮੈਂ ਜੋ ਕਹੂੰ ਉਹ ਮੰਨਣਾ ਪਏਗਾ, ਜੀ ਮੈਂ ਮੰਨੂ। ਮਾਲਕ ਕਹਿੰਦੇ ਫਿਰ ਇੱਦਾਂ ਕਰ, ਜਦੋਂ ਜੋ ਕੁਛ ਤੇਰੇ ਕੋਲ ਹੈ ਸਾਰਾ ਕੁਛ ਹੀ ਛੱਡ ਦੇ। ਗੁਰ ਮਿਲਿਆ ਵੇਸ ਪਲਟਿਆ, ਮਾਲਕ ਨੇ ਪਹਿਲੋਂ ਵੇਸ ਬਦਲਾਇਆ, ਕਹਿੰਦੇ ਵੇਸ ਬਦਲ ਆਪਣਾ, ਆਪਣਾ ਵੇਸ ਬਦਲ, ਆਪਣਾ ਸੁਭਾਅ ਬਦਲ, ਆਪਣਾ ਰੂਪ ਬਦਲ, ਵੇਸ ਪਲਟਿਆ। ਕਹਿੰਦੇ ਮੈਂ ਵੀ ਗੁਰੂ ਦੀ ਮੰਨ ਲਈ, ਇੱਕੋ ਵਾਰੀ ਤੇ ਮੈਂ ਨਹੀਂ ਬਦਲ ਸਕਿਆ, ਹੌਲੀ ਹੌਲੀ ਕਰਕੇ ਮੈਂ ਆਪਣਾ ਵੇਸ ਬਦਲ ਲਿਆ, ਬਦਲ ਲਿਆ ਵੇਸ ਮੈਂ। ਸਾ ਧਨ ਸੱਚ ਸ਼ਿੰਗਾਰੋ, ਮੇਰਾ ਵੇਸ ਬਦਲਣ ਦੀ ਦੇਰ ਸੀ, ਗੁਰੂ ਨੇ ਸ਼ਿੰਗਾਰ ਵੀ ਲਾਉਣਾ ਸ਼ੁਰੂ ਕਰਤਾ ਵੀ ਲੈ ਭਾਈ ਮੈਂ ਜੋ ਚਾਹੁੰਦਾ ਸੀ ਤੂੰ ਉਹ ਮੰਨ ਲਿਆ, ਲੈ ਆ ਹੁਣ ਮੈਂ ਤੇਰੇ ਸ਼ਿੰਗਾਰ ਲਾਵਾਂ। ਗੁਰੂ ਫਿਰ ਸ਼ਿੰਗਾਰ ਦਿੰਦਾ, ਵੇਸ ਬਦਲਣਾ ਉਹਦੀ ਕਸਵੱਟੀ ਹੈ, ਉਹਦੀ ਕਸਵੱਟੀ 'ਤੇ ਖੜੋ ਜਾਂਗੇ ਫਿਰ ਉਹ ਸ਼ਿੰਗਾਰ ਦਿੰਦਾ। ਉਹਦੀ ਕਸਵੱਟੀ 'ਤੇ ਖੜੋਣਾ ਹੀ ਔਖਾ ਹੈ। ਜਿੱਦਣ ਸ਼ਿੰਗਾਰ ਬਣ ਗਿਆ ਉਦਣ ਤੇ ਭਾਈ ਨਵਾਜੇ ਜਾਵਾਂਗੇ, ਉਦਣ ਤੇ ਬਖਸ਼ਿਸ਼ਾਂ ਮਿਲਣਗੀਆਂ। ਸੁਨਿਆਰੇ ਦੀ ਕਸਵੱਟੀ ਤੇ ਕੁਠਾਲੀ ਤੇ ਸੋਨੇ ਦਾ ਖੜੋਣਾ ਹੀ ਔਖਾ, ਜਦੋਂ ਸ਼ੁੱਧ ਹੋ ਜਾਂਦਾ ਮੁੜ ਕੇ ਸ਼ਿੰਗਾਰ ਤੇ ਉਹ ਆਪੇ ਹੀ ਬਣਾ ਦਿੰਦਾ, ਸੁਨਿਆਰਾ ਸ਼ਿੰਗਾਰ ਦਿੰਦਾ ਨਾ। ਫਿਰ ਜਦੋਂ ਗਹਿਣਾ ਬਣ ਗਿਆ ਫਿਰ ਤੇ ਨਵਾਜਿਆ ਜਾਂਦਾ, ਬਸ ਫਿਰ ਤੇ ਸ਼ਿੰਗਾਰ ਬਣਦਾ। ਫਿਰ ਉਹ ਭਾਵੇਂ ਗਲੇ ਦਾ ਸ਼ਿੰਗਾਰ ਬਣੇ, ਫਿਰ ਉਹ ਭਾਵੇਂ ਬਾਂਹ ਦਾ ਸ਼ਿੰਗਾਰ ਬਣੇ, ਫਿਰ ਉਹ ਭਾਵੇਂ ਸਿਰ ਦਾ ਸ਼ਿੰਗਾਰ ਬਣੇ, ਫਿਰ ਉਹ ਸ਼ਿੰਗਾਰ ਬਣਦਾ। ਜਿਹੜਾ ਕਸਵੱਟੀ ਕੁਠਾਲੀ 'ਤੇ ਖੜੋ ਗਿਆ
ਜਿਹੜਾ ਨਾ ਖੜੋਤਾ ਉਹਨੂੰ ਤੇ ਪਹਿਲਾਂ ਹੀ ਸੁਨਿਆਰੇ ਨੇ ਕਹਿਤਾ ਵੀ ਤੂੰ ਕੰਮ ਦਾ ਹੈ ਨਹੀਂ ਭਾਈ, ਤੂੰ ਤੇ ਝੂਠਾ, ਉਹਨੂੰ ਤੇ ਪਹਿਲਾਂ ਹੀ ਪਾਸੇ ਕਰਤਾ ਉਹਨੇ। ਜਿਹੜਾ ਗੁਰੂ ਦੀ ਕਸਵੱਟੀ ਤੇ ਖੜੋ ਗਿਆ ਉਹ ਨਵਾਜਿਆ ਗਿਆ, ਜਿਹੜਾ ਨਾ ਖੜੋਤਾ ਉਹਨੂੰ ਤੇ ਗੁਰੂ ਨੇ ਪਹਿਲਾਂ ਹੀ ਪਾਸੇ ਕਰਤਾ, ਬਾਈ ਤੂੰ ਨਹੀਂ ਖੜੋ ਸਕਦਾ, ਤੂੰ ਬੇਮੁੱਖ ਹੀ ਰਹੇਗਾ। ਉਹ ਬੇਮੁੱਖ ਰਿਹਾ। ਗੁਰ ਮਿਲਿਆ ਵੇਸ ਪਲਟਿਆ ਸਾ ਤਨ ਸੱਚ ਸ਼ਿੰਗਾਰੋ, ਉੱਥੇ ਸੱਚ ਦਾ ਸ਼ਿੰਗਾਰ ਬਣ ਗਿਆ। ਆਵੋ ਮਿਲਹੋ ਸਹੇਲੀ ਹੋ ਸਿਮਰੋ ਸਿਰਜਣਹਾਰੋ, ਕਹਿੰਦੇ ਆਓ ਭਾਈ ਇਹ ਜੀਵ ਇਸਤਰੀਓ ਸਤ ਸੰਗਤ ਰੂਪੀ ਸਖੀਓ, ਆਓ ਆਪਾਂ ਬੈਠ ਕੇ ਆਪਣੇ ਸਿਰਜਣਹਾਰ ਉਸ ਕਰਤੇ ਦੀ ਸ਼ਲਾਘਾ ਕਰੀਏ, ਉਹਦਾ ਜਸ ਗਾਈਏ, ਉਹਨੂੰ ਆਪਾਂ ਸਿਮਰੀਏ, ਉਹਨੂੰ ਚੇਤੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਵੀਂ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਕਰ ਨਾਮ ਦਿਆ ਵੈ ਧਾਏ ਸਭ ਥਾਈ ਵੇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ

ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈ ਪੰਥ ਕੀ ਜੀਤ।

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾਂ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਹੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾ ਇੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੁੱਤਿਆ ਵੈ ਨਾਨਕ ਰਾਮ ਚੜ੍ਹਦੀ ਕਲਾ ਤੇਰੇ

ਸਭ ਮੁਕਦੇ ਚਲੇ ਰਹਿਣ ਜੇਤਾ ਸਮੁੰਦ ਸਾਗਰ ਨੀਰ ਭਰੇ ਆ ਤੇ ਔਗਣ ਹਮਾਰੇ।

ਤੁਧ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ।

ਪੁਰਠ ਮਹੱਲਾ ਪੰਜਵਾਂ ਗੁਰ ਪੂਰਾ ਪੇਟਿਓ ਵੱਡ ਭਾਗੀ ਮਨ ਹੈ ਪਿਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰ ਪੂਰਾ ਪੇਟਿਓ ਵੱਡ ਪਾਗੀ ਮਨ ਹੈ ਪਿਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ

ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ।

ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ।

0: ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉਚੇਤੇ ਉਚਾ ਭਗਵੰਤ। ਸਗਲ ਸਮਗਰੀ ਤੁਮਰੇ।

ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦਿਆ ਵੈ ਤਾਏ ਸਭ ਥਾਈ ਵੈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਤਨਾ ਪਿਆਰਿਆਂ ਹਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ, ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ

ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੇ ਅਰਦਾਸ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਹ ਤੋਂ ਸਮਤ ਬਖਸ਼ਣੀ ਦਾ ਰਿਹਾਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਪ੍ਰਾਣੀ ਤੂੰ ਆਇਆ ਲਹਾ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ।

ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸੁਖੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਚਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ।

ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ। ਅੰਤਰ ਜਾਮੀ ਕਰਨੇ ਹਾਰਾ

ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ।

अखी खड़ी न देख न दे।

ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠੱਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੈ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜੈਨੋ ਦੇਨੋ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜੈਨਾ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪ੍ਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਰ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਮਾਹੇ ਠਾਕੁਰ ਕਾਹੇ

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਜੀਓ ਪਿੰਡ ਸੰਭ,

कोई न जाने तुमरा उचेते सगल सामग्री तुमरे तुमते हो सो

ਮਾਤਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ।

ਪ੍ਰੇਮ ਦੇ ਵਿੱਚ ਹੀ ਬਤੀਤ ਕਰਵਾ ਬਨਾਮ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ।

ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ,

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਤਜੋ ਸਿਆਨ ਵਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ ਰੂਬਣ ਰੇਖਣ ਰੰਗ ਕਿਛ ਤ੍ਰਿਗੁਣ ਦੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸੋ ਕਹਾਉ ਟਲ ਗੁਰ ਸੇਵੀਐ ਅਹਿਨ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਤ ਡਿੱਠੇ ਸੱਚੇ ਪਾਤਸ਼ਾਹੋ ਮਰ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਬਸ ਬੈਠਿਆਂ ਸੋਹੀ ਐ ਸਭਨਾ ਦਾ ਵੇ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵਡਭਾਗੀ

ਗੁਰਪੂਰਾ ਭੇਟਿਆ ਵਡਭਾਗੀ, ਮਨੇ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਹਾਰ, ਆਗੇ ਸੁਖ ਪਾਛੇ ਸੁਖ ਸਹਿਜਾ, ਕਰ ਆਨੰਦ ਹਮਾਰੇ ਰਹਾਉ। ਅੰਤਰ ਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈਪੀ ਓਮਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸ਼ੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੁਰਾ ਭੇਟਿਆ, ਸਗਲੇ ਦੁੱਖ ਬਿਨਾਸੇ, ਵੱਡੀ ਵਡਿਆਈ ਅਚਰਜ ਸ਼ੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੁਰਾ ਭੇਟਿਆ, ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਦੀਨ ਅਰਦੁਨੀ ਦੇ ਮਾਲਕ ਸਰਬਰੇ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ। ਪਹਾੜੀ ਰਾਜੇ ਆਪਣੀ ਹਾਰ ਵੇਖਦਿਆਂ ਹੋਇਆਂ ਜੰਗ ਦੇ ਵਿੱਚ ਬੜੇ ਦੁਖੀ ਨੇ ਔਰ ਉਹਨਾਂ ਵਜ਼ੀਰ ਖਾਨ ਨਾਲ ਮੇਲ ਕਰਕੇ ਅਤੇ ਉਹਨੂੰ ਕਿਹਾ ਵੀ ਤੂੰ ਆਇਆ ਅਤੇ ਹੁਣ ਅਸੀਂ ਜੰਗ ਜਿੱਤ ਜਾਣੀ, ਤੂੰ ਸਾਡੀ ਸਹਾਇਤਾ ਕਰੋਂਗੇ ਅਤੇ ਅਸੀਂ ਜੰਗ ਜਿੱਤ ਜਾਣਾ। ਵਜ਼ੀਰ ਖਾਨ ਫਿਰ ਕਹਿੰਦਾ ਵੀ ਮੈਨੂੰ ਇਹ ਦੱਸੋ ਵੀ ਤੁਹਾਡੀ ਗੁਰੂ ਸਾਹਿਬ ਨਾਲ ਇਸ ਤਰ੍ਹਾਂ ਜੰਗ ਹੋਈ ਕਿਉਂ ਹੈ, ਵੀ ਤੁਸੀਂ ਬੜੇ ਲੰਮੇ ਅਰਸੇ ਤੋਂ ਲੜਦੇ ਆਉਂਦੇ ਹੋ, ਵੀ ਜੰਗ ਹੋਈ ਕਿਹੜੀ ਗੱਲੋਂ ਹੈ। ਫਿਰ ਉਹਨਾਂ ਜੀ ਆਪਣਾ ਕਸੂਰ ਤਾਂ ਕੀ ਦੱਸਣਾ ਸੀ, ਉਹਨਾਂ ਨੂੰ ਪਤਾ ਸੀ ਵੀ ਜੇ ਆਪਣਾ ਕਸੂਰ ਦੱਸਾਂਗੇ ਤਾਂ ਅਸੀਂ ਦੋਸ਼ੀ ਹਾਂ। ਫਿਰ ਉਹਨਾਂ ਨੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਉੱਤੇ ਨਾ ਇਲਜ਼ਾਮ ਲਾਇਆ ਵੀ ਜਿਹਦੇ ਨਾਲ ਨਾ ਵਜ਼ੀਰ ਖਾਂ ਵੀ ਉਹਨਾਂ ਦਾ ਵਿਰੋਧੀ ਬਣ ਜੇ। ਉਹ ਕਹਿੰਦੇ ਵੀ ਅਸੀਂ ਤਾਂ ਭਾਈ ਗੁਰੂ ਸਾਹਿਬ ਦੇ ਵਿਰੋਧੀ ਬਣੇ ਹਾਂ, ਜੰਗ ਕਰਨ ਲੱਗੇ ਵੀ ਸਤਿਗੁਰੂ ਜੀ ਨੇ ਨਾ ਸਾਨੂੰ ਕਿਹਾ ਸੀ ਵੀ ਖੰਡੇ ਬਾਟੇ ਕੀ ਪਾਓ ਲੈ ਲਓ, ਤੁਸੀਂ ਮੇਰੇ ਨਾਲ ਚੱਲੋ ਅਤੇ ਆਪਾਂ ਬਾਦਸ਼ਾਹ ਦੇ ਨਾਲ ਜੰਗ ਕਰਾਂਗੇ, ਵੀ ਅਸੀਂ ਉਹਨਾਂ ਦੀ ਮੰਨੀ ਕੋਈ ਨਹੀਂ, ਇਸ ਕਰਕੇ ਉਹ ਸਾਡੇ ਨਾਲ ਵਿਰੋਧ ਕਰਨ ਲੱਗ ਪਏ ਅਤੇ ਉਹ ਹੁਣ ਬਾਦਸ਼ਾਹ ਦੇ ਨਾਲ ਵੀ ਜੰਗ ਕਰਨ ਦੀ ਮਿੱਥੀ ਬੈਠੇ ਨੇ। ਬਸ ਇੱਦਾਂ ਦੀਆਂ ਵਿਚਾਰਾਂ ਉਹਨਾਂ ਨੇ ਕੀਤੀਆਂ ਜੀ, ਅਤੇ ਨਾਲ ਫਿਰ ਉਹ ਕਹਿ ਦਿੰਦੇ ਵੀ ਹੁਣ ਤੁਸੀਂ ਆਏ ਹੋ ਅਤੇ ਸਾਨੂੰ ਹੁਣ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈ, ਕੋਈ ਖੌਫ ਨਹੀਂ ਹੈ, ਵੀ ਹੁਣ ਆਪਾਂ ਜੰਗ ਜਿਹੜੀ ਉਹ ਜਿੱਤਾਂਗੇ ਨਾ, ਵੀ ਅਸੀਂ ਇੰਨੀ ਗੱਲ ਸੁਣ ਕੇ ਆਪਣੀ ਆਪਣੀ ਰਾਜਧਾਨੀ ਵਿੱਚ ਚਲੇ ਗਏ। ਇਸ ਤੋਂ ਅਗਾਂਹ ਹੁਣ ਕਿਵੇਂ ਵਜ਼ੀਰ ਖਾਂ ਉਹਨਾਂ ਨਾਲ ਵਿਚਾਰ ਕਰਦਾ ਜੀ ਔਰ ਕੀ ਫੈਸਲਾ ਉੱਥੇ ਹੁੰਦਾ ਹੈ। ਗੁਰੂ ਕਲਗੀਧਰ ਸਾਹਿਬ ਜੀ ਉੱਥੇ ਕੀ ਕੌਤਕ ਵਰਤਾਉਂਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ,
ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਹੋਰ ਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਅਗਾਂਹ ਤੋਰਿਆ ਔਰ ਇਤਿਹਾਸ ਦੀ ਲੜੀ ਨੂੰ ਤੋਰਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਪਹਾੜੀ ਰਾਜਿਆਂ ਨੇ ਪਹਿਲਾਂ ਤਾਂ ਦੱਸਿਆ ਵੀ ਸਾਡਾ ਝਗੜਾ ਕਾਹਦਾ। ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਸਾਨੂੰ ਹਜ਼ਰਤ ਦੇ ਖਿਲਾਫ਼ ਲੜਨ ਵਾਸਤੇ ਕਿਹਾ ਤਾਂ ਅਸੀਂ ਉਹਨਾਂ ਦੀ ਮੰਨੀ ਨਹੀਂ ਅਤੇ ਅਸੀਂ ਆਪਣੀ ਰਾਜਧਾਨੀ ਵਿੱਚ ਵਾਪਸ ਆ ਗਏ। ਬਸ ਇਹੀ ਝਗੜਾ ਹੈ ਸਾਡਾ ਗੁਰੂ ਸਾਹਿਬ ਨਾਲ, ਹੋਰ ਕੋਈ ਝਗੜਾ ਨਹੀਂ ਹੈ, ਹੋਰ ਉਹਨਾਂ ਨਾਲ ਸਾਡੀ ਕੋਈ ਜੰਗ ਨਹੀਂ ਹੈ। ਇਸੇ ਕਰਕੇ ਜੰਗ ਚੱਲੀ ਆਉਂਦੀ ਹੈ ਵੀ ਉਹ ਹਜ਼ਰਤ ਦੇ ਨਾਲ ਜੰਗ ਕਰਨੀ ਚਾਹੁੰਦੇ, ਅਸੀਂ ਉਹਨਾਂ ਨੂੰ ਰੋਕ ਰਹੇ ਹਾਂ ਵੀ ਹੁਣ ਤੁਸੀਂ ਆ ਗਏ ਹੋ ਅਤੇ ਭਲਾ ਹੋਇਆ ਹੈ ਵੀ ਤੁਸੀਂ ਆਏ ਹੋ, ਇਹ ਬਹੁਤ ਭਲਾ ਹੋਇਆ ਵੀ ਤੁਸੀਂ ਆ ਗਏ, ਹੁਣ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰ ਲੈਣਾ। ਵੀ ਜੇ ਤੁਸੀਂ ਕਹੋਗੇ ਵੀ ਆਪਾਂ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ, ਆਪਾਂ ਮੁਕਾਬਲਾ ਕਰਾਂਗੇ। ਜੇ ਤੁਸੀਂ ਆਖੋਗੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਪਾਂ ਮੇਲ ਬਣਾਉਣਾ, ਆਪਾਂ ਮੇਲ ਬੁਲਾਉਣਾਗੇ। ਵੀ ਜਿੱਦਾਂ ਤੁਸੀਂ ਕਹਿ ਦੋਗੇ ਆਪਾਂ ਉਵੇਂ ਕਰ ਲਾਂਗੇ। ਵੀ ਹੁਣ ਸਾਨੂੰ ਆਪਣੇ ਅਨੁਸਾਰੀ ਜਾਣੋ।
1: ਹਜ਼ਰਤ ਕੇ ਗੁਲਾਮ ਹਮ ਜਾਨੋ, ਕਰਨ ਵਿਰੋਧ ਨਹੀਂ ਹਮ ਮਾਨੋ।
0: ਵੀ ਅਸੀਂ ਤੇ ਹਜ਼ਰਤ ਦੇ ਗੁਲਾਮ ਆ, ਇਹ ਦਸ਼ਾ ਹੁੰਦੀ ਜੀ ਗੁਰੂ ਤੋਂ ਵਿਛੜ ਕੇ। ਇਹ ਹਾਲਤ ਉਹਦੀ ਹੈ ਜਿਹੜਾ ਗੁਰੂ ਤੋਂ ਵਿਛੜ, ਗੁਰੂ ਸਾਹਿਬ ਤੇ ਕਹਿ ਰਹੇ ਸੀ ਵੀ ਸਾਡੇ ਨਾਲ ਜੁੜੋ, ਸਾਡੇ ਨਾਲ ਜੁੜੋ ਤੋਂ ਭਾਵ ਵੀ ਖੰਡੇ ਬਾਟੇ ਕੀ ਪਾਓ ਲਓ, ਖੰਡੇ ਬਾਟੇ ਕੀ ਪਾਓ ਲਾਉਂਗੇ ਤੇ ਬਾਦਸ਼ਾਹ ਵੀ ਤੁਹਾਡਾ ਕੁਛ ਨਹੀਂ ਵਿਗਾੜ ਸਕਦਾ, ਰਾਜ ਤੁਹਾਨੂੰ ਅਸੀਂ ਲੈ ਕੇ ਦੇਵਾਂਗੇ, ਗੁਰੂ ਸਾਹਿਬ ਤੇ ਕਹਿ ਰਹੇ ਸੀ। ਰਾਜੇ ਭੀਮ ਚੰਦ ਉਹਨਾਂ ਨੂੰ ਪਹਾੜੀ ਰਾਜਿਆਂ ਨੂੰ ਮਾਲਕ ਨੇ ਕਿਹਾ ਨਾ ਵੀ ਖੰਡੇ ਬਾਟੇ ਕੀ ਪਾਓ ਲਓ, ਰਾਜ ਅਸੀਂ ਲੈ ਕੇ ਦੇਵਾਂਗੇ ਆਪਣੇ ਖਾਲਸੇ ਪੰਥ ਨੂੰ। ਇਹ ਕਹਿੰਦੇ ਵੀ ਨਹੀਂ, ਅਸੀਂ ਪਹੁਲ ਨਹੀਂ ਲੈਣੀ ਉੱਦਾਂ ਤੁਹਾਡੇ ਸਿੱਖ ਹਾਂ। ਇਹ ਵੀ ਕਹਿ ਰਹੇ ਨੇ ਅਸੀਂ ਹੈ ਤੁਹਾਡੇ ਸਿੱਖ ਪਰ ਪਹੁਲ ਨਹੀਂ ਲੈਣੀ, ਅਸੀਂ ਖੰਡੇ ਬਾਟੇ ਕੀ ਪਹੁਲ ਨਹੀਂ ਲੈਣੀ। ਉਦੋਂ ਗੁਰੂ ਸਾਹਿਬ ਰਾਜ ਬਖਸ਼ ਰਹੇ ਸੀ, ਹੁਣ ਰਾਜੇ ਹੁੰਦਿਆਂ ਹੋਇਆਂ ਵੀ ਗੁਲਾਮ ਬਣੇ ਹੋਏ ਨੇ, ਹੈ ਤਾਂ ਪਹਾੜੀ ਰਾਜੇ ਹੀ ਨਾ। ਮਾਲਕ ਬਖਸ਼ ਰਹੇ ਸੀ ਸੰਸਾਰ ਦਾ ਰਾਜ, ਇਹ ਆਪਣੀ ਆਪਣੀ ਦੂਨ ਵਿੱਚ ਬੈਠੇ ਆਪਣੇ ਆਪ ਨੂੰ ਰਾਜੇ ਅਖਵਾਈ ਜਾਂਦੇ ਨੇ, ਗੁਰੂ ਸਾਹਿਬ ਤੇ ਬਖਸ਼ ਰਹੇ ਸੀ ਸੰਸਾਰ ਦਾ ਰਾਜ। ਵੀ ਬਾਦਸ਼ਾਹ ਔਰੰਗਜ਼ੇਬ ਕੋਲੋਂ ਵੀ ਰਾਜ ਲੈ ਲਾਂਗੇ ਆਪਾਂ, ਤੇ ਇਹ ਮੰਨੇ ਨਹੀਂ ਜੀ। ਇਹ ਕਹਿੰਦੇ ਵੀ ਅਸੀਂ ਪਹੁਲ ਨਹੀਂ ਲੈਣੀ, ਸਤਿਗੁਰੂ ਤੋਂ ਬੇਮੁੱਖ ਹੋ ਗਏ। ਹੁਣ ਬੇਮੁੱਖ ਹੋਏ ਹੈਨ ਭਾਵੇਂ ਆਪਣੀ ਦੂਨ ਵਿੱਚ ਰਾਜੇ, ਰਾਜਾ ਭੀਮ ਚੰਦ, ਰਾਜਾ ਭੂਪ ਚੰਦ, ਹੈ ਨਾ, ਇਹ ਸਾਰੇ ਰਾਜੇ ਨੇ ਪਹਾੜੀ ਇਲਾਕਿਆਂ ਦੇ, ਪਰ ਵਜ਼ੀਰ ਖਾਂ ਦੇ ਸਾਹਮਣੇ ਖੜੋ ਕੇ ਕਹਿ ਰਹੇ ਨੇ ਅਸੀਂ ਬਾਦਸ਼ਾਹ ਦੇ ਗੁਲਾਮ ਹਾਂ, ਅਸੀਂ ਬਾਦਸ਼ਾਹ ਦੇ ਗੁਲਾਮ ਹਾਂ। ਜਦਕਿ ਗੁਰੂ ਕਲਗੀਧਰ ਸਾਹਿਬ ਨੇ ਇਹਨਾਂ ਦੇ ਨਾਲ ਖੜੋ ਕੇ ਬਾਦਸ਼ਾਹ ਨਾਲ ਵੀ ਜੰਗ ਕੀਤੀ ਹੈ, ਪਹਾੜੀ ਰਾਜਿਆਂ ਦੇ ਨਾਲ ਖੜੋ ਕੇ ਬਾਦਸ਼ਾਹ ਔਰੰਗਜ਼ੇਬ ਨਾਲ ਵੀ ਜੰਗ ਕੀਤੀ। ਅਤੇ ਜੇ ਇਹ ਗੁਰੂ ਸਾਹਿਬ ਦੇ ਨਾਲ ਖੜੋਂਦੇ ਮਾਲਕ ਪਾਤਸ਼ਾਹ ਜੀ ਦੇ ਕੋਲੋਂ, ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤੇ ਖੰਡੇ ਬਾਟੇ ਕੀ ਪਾਓ ਲੈ ਲੈਂਦੇ, ਕੀ ਗੁਰੂ ਸਾਹਿਬ ਬਾਦਸ਼ਾਹ ਔਰੰਗਜ਼ੇਬ ਦੇ ਕੋਲੋਂ ਰਾਜ ਭਾਗ ਨਹੀਂ ਸੀ ਲੈ ਕੇ ਦੇ ਸਕਦੇ ਸੀ, ਪਰ ਇਹ ਨਹੀਂ ਮੰਨੇ। ਇਹ ਕਹਿੰਦੇ ਅਸੀਂ ਭਾਈ ਬਾਦਸ਼ਾਹ ਦੇ ਗੁਲਾਮ, ਵਜ਼ੀਰ ਖਾਂ ਨੂੰ ਕਹਿ ਰਹੇ ਵੀ ਅਸੀਂ ਬਾਦਸ਼ਾਹ ਦੇ ਗੁਲਾਮ ਹਾਂ, ਇਸ ਕਰਕੇ ਨਾ ਸਾਡਾ ਮਨ ਨਹੀਂ ਮੰਨਿਆ ਉਹਨਾਂ ਦਾ ਵਿਰੋਧ ਕਰਨ ਵਾਸਤੇ, ਸਾਡਾ ਮਨ ਨਹੀਂ ਮੰਨਿਆ। ਹੁਣ ਇਹ ਥੋੜ੍ਹੀ ਦੱਸ ਰਹੇ ਨੇ ਵੀ ਅਸੀਂ ਤਾਂ ਤਿਆਰ ਬੈਠੇ ਸਾਂ, ਬਸ ਸਾਨੂੰ ਤਾਂ ਰਾਹ ਨਹੀਂ ਮਿਲਿਆ। ਵੀ ਜੇ ਬਾਦਸ਼ਾਹ ਦਾ ਵਿਰੋਧ ਕਰਨਾ ਪਵੇ ਤਾਂ ਅਸੀਂ ਤਾਂ ਤਿਆਰ, ਜਦੋਂ ਇਹ 300,000 ਫੌਜ ਇਕੱਠੀ ਕਰ ਲੈਂਦੇ ਨੇ ਉਦੋਂ ਇਹਨਾਂ ਦੀ ਜ਼ੁਬਾਨ ਹੈ ਵੀ ਹੁਣ ਗੁਰੂ ਗੋਬਿੰਦ ਸਿੰਘ ਤੇ ਛੱਡੋ, ਜੇ ਔਰੰਗਜ਼ੇਬ ਵੀ ਸਾਨੂੰ ਇਕੱਠੇ ਹੋਇਆਂ ਨੂੰ ਵੇਖ ਲਏ ਤਾਂ ਉਹਦੇ ਵੀ ਮਨ ਅੰਦਰ ਡਰ ਪੈਦਾ ਹੋ ਜਾਏ, ਸਾਨੂੰ ਉਹ ਵੀ ਨਹੀਂ ਜਿੱਤ ਸਕਦਾ, ਇਹ ਇਹਨਾਂ ਦੀ ਸੋਚ ਸੀ। ਹੁਣ ਵਜ਼ੀਰ ਖਾਂ ਨੂੰ ਕਹਿ ਰਹੇ ਨੇ ਅਸੀਂ ਤਾਂ ਗੁਲਾਮ ਆ, ਅਸੀਂ ਤੇ ਬਾਦਸ਼ਾਹ ਦਾ ਕਦੇ ਵੀ ਵਿਰੋਧ ਨਹੀਂ ਕਰ ਸਕਦੇ।
1: ਆਪ ਕੇ ਲਰੋ ਲਾਏ ਵੱਲ ਸਾਰੋ, ਚਾਹੁੰਗ ਔਰ ਤੇ ਕਰੈ ਪ੍ਰਹਾਰੋ।
0: ਕਹਿੰਦਾ ਵੀ ਹੁਣ ਨਾ ਆਪਾਂ ਬਲ ਲਾ ਕੇ ਲੜਾਂਗੇ, ਚਾਰੇ ਪਾਸਿਆਂ ਤੋਂ ਬਲ ਲਾ ਕੇ ਤਾਕਤ ਲਾ ਕੇ ਲੜਾਂਗੇ ਆਪਾਂ, ਤੇ ਸਾਰਾ ਬਲ ਲਾ ਦੇਣਾ ਆਪਾਂ, ਜਿੰਨੀ ਆਪਣੇ ਕੋਲ ਤਾਕਤ ਹੈ ਸਾਰੀ ਤਾਕਤ ਵਰਤ ਲੈਣੀ, ਔਰ ਗੁਰੂ ਸਾਹਿਬ ਉੱਤੇ ਆਪਾਂ ਚਾਰੇ ਪਾਸਿਆਂ ਤੋਂ ਪ੍ਰਹਾਰ ਕਰਨਾ, ਚਾਰੇ ਪਾਸਿਆਂ ਤੋਂ ਹਮਲਾ ਇਕੱਠਾ ਹੀ ਕਰ ਦੇਣਾ ਵੀ ਉਹਨਾਂ ਨੂੰ ਨਾ ਸੰਭਲਣ ਦਾ ਮੌਕਾ ਵੀ ਨਾ ਮਿਲੇ, ਸੰਭਲਣ ਦਾ ਸਬੱਬ ਵੀ ਨਾ ਮਿਲੇ। ਇਹ ਵਿਚਾਰਾਂ ਪਹਾੜੀ ਰਾਜੇ ਜਿਹੜੇ ਉਹ ਸਰਹੰਦ ਦੇ ਨਵਾਬ ਨਾਲ, ਵਜ਼ੀਰ ਖਾਨ ਨਾਲ ਕਰ

ਜਦੋਂ ਆਪਾਂ ਚਾਰਿਆਂ ਪਾਸਿਆਂ ਤੋਂ ਹਮਲਾ ਕਰਨਾ, ਆਪਾਂ ਫਤਿਹ ਪਾ ਲੈਣੀ ਆ, ਆਪਣੀ ਜਿੱਤ ਹੋ ਜਾਣੀ ਹੈ, ਆਪਾਂ ਜਿੱਤਾਂਗੇ, ਨਾਲੇ ਆਪਾਂ ਸਾਰੇ ਸਮੂਹ ਨੂੰ, ਸਿੱਖਾਂ ਦੇ ਸਾਰੇ ਸਮੂਹ ਨੂੰ ਆਪਾਂ ਫੜ ਲੈਣਾ। ਗਹਿ ਮਤਲਬ ਫੜ ਲੈਣਾ, ਗਹਿ ਕਹਿ ਉਹਨਾਂ ਨੂੰ ਫੜ ਕੇ, ਜਦੋਂ ਆਪਾਂ ਸਾਰੇ ਪਾਸਿਆਂ ਤੋਂ ਹਮਲਾ ਕਰਕੇ ਉਹਨਾਂ ਨੂੰ ਫੜਾਂਗੇ ਨਾ, ਫਿਰ ਆਪਣਾ ਸਾਰੇ ਪਾਸੇ ਜਸ ਹੋਏਗਾ ਵੀ ਬੜੇ ਬਲਵਾਨ ਨੇ ਭਾਈ, ਇਹ ਤੇ ਇਹਨਾਂ ਕੋਲ ਤਾਂ ਤਾਕਤ ਬੜੀ ਵੀ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ, ਗੁਰੂ ਕਿਆ ਸਿੱਖਾਂ ਨੂੰ ਕੈਦੀ ਕਰ ਲਿਆ, ਉਹਨਾਂ ਨੂੰ ਕੈਦ ਕਰ ਲਿਆ ਇਹਨਾਂ, ਵੀ ਫਿਰ ਸਾਡਾ ਸਾਰੇ ਪਾਸੇ ਨਾ ਜਸ, ਸਾਰੇ ਪਾਸੇ ਸਾਡੀ ਵਡਿਆਈ।

ਇੱਦਾਂ ਇਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਅਤੇ ਵਜ਼ੀਰ ਖਾਂ ਦੇ ਨਾਲ ਮਸ਼ਵਰਾ ਕੀਤਾ, ਮਸਲਤ ਵਿਚਾਰ ਸਲਾਹ ਕੀਤੀ ਇਹਨਾਂ ਨੇ। ਇੰਨੀ ਕੁ ਸਲਾਹ ਕਰਕੇ ਅਤੇ ਇਹਨਾਂ ਨੇ ਉਹਨੂੰ ਸਲਾਮ ਕੀਤੀ, ਸਲਾਮ ਕਰਕੇ ਆਪਣੇ ਆਪਣੇ ਸਥਾਨਾਂ 'ਤੇ ਆ ਗਏ। ਹੁਣ ਉਹ ਵਜ਼ੀਰ ਖਾਂ ਹੈ, ਉਹਨੂੰ ਸਲਾਮ ਹੀ ਕਰਨੀ ਪੈਣੀ ਸੀ। ਹੁਣ ਇਹ ਤਾਂ ਹੈ ਨਹੀਂ ਵੀ ਜਿਵੇਂ ਇਹ ਆਪ ਸਨਾਤਨ ਧਰਮ ਨਾਲ ਸੰਬੰਧ ਰੱਖਦੇ ਹੋ, ਤੁਰਕ ਧਰਮ ਨਾਲ, ਇਸੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਅਤੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ, ਛੋਡੀ ਲੈ ਪਾਖੰਡਾ, ਨਾਮ ਲੈ ਜਾਹੇ ਤਰਨ ਦਾ। ਇਸੇ ਹਾਲਾਤਾਂ ਨੂੰ ਵੇਖਿਆ ਵੀ ਘਰੇ ਬੈਠਿਆਂ ਤੁਸੀਂ ਕਹੀ ਜਾਂਦੇ ਹੋ ਵੀ ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ, ਜਦੋਂ ਬਾਹਰ ਜਾ ਕੇ ਉਹਨਾਂ ਦੀ ਨੌਕਰੀ ਕਰਨੀ ਪੈਂਦੀ ਹੈ ਤੁਰਕਾਂ ਦੀ, ਫਿਰ ਤੁਸੀਂ ਵੇਖਦੇ ਹੀ ਕੁਛ ਨਹੀਂ। ਉਹ ਗੁਰੂ ਸਾਹਿਬ ਕਹਿੰਦੇ ਫਿਰ ਪਖੰਡ ਛੱਡੋ ਭਾਈ, ਫਿਰ ਪਖੰਡ ਕਰਦੇ ਕਿਉਂ, ਛੋਡੀ ਲੈ ਪਾਖੰਡਾ, ਨਾਮ ਲੈ ਜਾਹੇ ਤਰਨ ਦਾ, ਫਿਰ ਪਖੰਡ ਛੱਡ, ਫਿਰ ਇੱਕ ਰੂਪ ਹੋ ਜਾ ਨਾ ਵੀ। ਜਾਂ ਤਾਂ ਇਹ ਕਹਿ ਦੇ ਵੀ ਮੈਂ ਸਨਾਤਨੀ ਹਾਂ ਭਾਈ, ਮਰਨੀ ਮਰਜੂ ਪਰ ਮੈਂ ਤੁਰਕਾਂ ਕੋਲ ਜਾ ਕੇ ਸਲਾਮ ਨਹੀਂ ਕਰਦਾ, ਉਹਨਾਂ ਦੀ ਬੋਲੀ ਨਹੀਂ ਬੋਲਦਾ। ਪਰ ਗੁਰੂ ਸਾਹਿਬ ਕਹਿੰਦੇ ਘਰੇ ਬਹਿ ਕੇ ਤੂੰ ਉਹਨਾਂ ਨੂੰ ਮਲੇਸ਼ ਦੱਸੀ ਜਾਂਦਾ ਵੀ ਉਹ ਮੈਲੇ ਨੇ, ਮਲੇਸ਼ ਨੇ ਉਹ, ਜਦੋਂ ਉਹਨਾਂ ਕੋਲ ਜਾਂਦਾ ਮਲੇਸ਼ ਧਾਨ ਲੈ ਪੂਜੈ ਪੁਰਾਣ, ਉਹਨਾਂ ਦੇ ਕੋਲੋਂ ਧਨ ਲੈ ਕੇ ਆਪਦੇ ਧਾਰਮਿਕ ਗ੍ਰੰਥ ਪੂਜਦਾ ਫਿਰਦਾ, ਤੈਨੂੰ ਚੰਗਾ ਕੌਣ ਆਖੇ। ਵੀ ਜਿਨ੍ਹਾਂ ਨੂੰ ਤੂੰ ਮਾੜਾ ਕਹੀ ਜਾਂਦਾ ਉਹ ਤੈਨੂੰ ਧਨ ਦੇਈ ਜਾਣ, ਉਹਨਾਂ ਦਾ ਦਿੱਤਾ ਧਨ ਚੰਗਾ, ਉਹ ਮਾੜੇ ਨੇ, ਇਹ ਕਿਵੇਂ ਹੋ ਸਕਦਾ ਭਾਈ। ਬਸ ਇਸੇ ਭਾਵ ਨੂੰ ਹੀ ਜਿਹੜਾ ਕੁਛ ਹੁਣ ਪਹਾੜੀ ਰਾਜੇ ਕਰ ਰਹੇ, ਇਹ ਕਹਿ ਰਹੇ ਨੇ ਅਸੀਂ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਨਾ ਵੀ ਅਸੀਂ ਤੁਹਾਡੇ ਹਾਂ ਜੀ, ਜਿਵੇਂ ਤੁਸੀਂ ਆਖੋ। ਹੁਣ ਪਤਾ ਸੀ ਵੀ ਸਾਡੀ ਚੱਲੀ ਨਹੀਂ, ਗੁਰੂ ਸਾਹਿਬ ਅੱਗੇ ਸਾਡਾ ਜ਼ੋਰ ਨਹੀਂ ਚੱਲਿਆ, ਸਾਡੀ ਤਾਕਤ ਚੱਲੀ ਨਹੀਂ। ਇਹਨਾਂ ਨੂੰ ਇਹ ਸੀ ਵੀ ਵਜ਼ੀਰ ਖਾਂ ਚੰਗੀ ਫੌਜ ਲੈ ਕੇ ਆਇਆ, ਜੇ ਹੁਣ ਵਜ਼ੀਰ ਖਾਂ ਦੀ ਬੋਲੀ ਨਾ ਬੋਲੀ, ਉਹਨੇ ਪਾਸਾ ਵੱਟ ਲਿਆ ਅਤੇ ਸਾਡਾ ਤਾਂ ਇੱਥੇ ਵੱਟਿਆ ਹੀ ਕੁਛ ਨਹੀਂ ਜਾਣਾ। ਵੀ ਜੇ ਵਜ਼ੀਰ ਖਾਂ ਹੀ ਪੈਰ ਖਿੱਚ ਗਿਆ ਵੀ ਮੈਂ ਨਹੀਂ ਭਾਈ ਤੁਹਾਡੀ ਸਹਾਇਤਾ ਕਰਦਾ, ਤਾਂ ਸਾਨੂੰ ਕਿਹਨੇ ਪੁੱਛਣਾ ਇੱਥੇ। ਪਹਾੜੀ ਰਾਜਿਆਂ ਨੂੰ ਇਹ ਸੀ ਵਜ਼ੀਰ ਖਾਂ ਖੜੋ, ਜੇ ਵਜ਼ੀਰ ਖਾਂ ਨੂੰ ਅੱਗੇ ਕਰਕੇ ਅਸੀਂ ਪਿੱਛੇ ਹੋ ਜਾਵਾਂਗੇ, ਜਦੋਂ ਜੰਗ ਜਿੱਤਣ ਲੱਗਾਂਗੇ ਅਸੀਂ ਫੇਰ ਅੱਗੇ ਹੋ ਜਾਣਾ। ਇਹ ਸ਼ਾਤਰ ਦਿਮਾਗ ਹੈ ਜਿਹੜਾ ਅਕਸਰ ਵਰਤਦੇ ਆਏ, ਉਦੋਂ ਵੀ ਅਤੇ ਹੁਣ ਵੀ ਇੱਦਾਂ ਹੀ ਚੱਲ ਰਿਹਾ। ਮੋਢਾ ਕਿਸੇ ਦਾ, ਬੰਦੂਕ ਕਿਸੇ ਦੀ, ਅਤੇ ਮੋਢੇ ਦੇ ਕਿਸੇ 'ਤੇ ਰੱਖ ਕੇ ਚਲਾਉਣ ਵਾਲਾ ਕੋਈ ਜਦੋਂ ਚੱਲ ਜਾਂਦੀ ਹੈ, ਉਦੋਂ ਬਾਅਦ 'ਚ ਫੇਰ ਆ ਕੇ ਕਹਿੰਦੇ ਭਾਈ ਅਸੀਂ ਹਾਂ, ਫਿਰ ਦੱਸਦੇ ਵੀ ਅਸੀਂ ਹਾਂ। ਬਸ ਉਹ ਹਾਲਾਤ ਨੇ ਇਹਨਾਂ ਦੇ, ਇਹਨਾਂ ਜੀ ਵਜ਼ੀਰ ਖਾਂ ਨੂੰ ਅੱਗੇ। ਫਿਰ ਦੂਜੀ ਗੱਲ ਇਹ ਵੀ ਹੈ ਵੀ ਹੁਣ ਵਜ਼ੀਰ ਖਾਂ ਨਵਾਬ ਹੈ ਸਰਹੰਦ ਦਾ, ਵਜ਼ੀਰ ਖਾਂ ਨੇ ਦੱਸਿਆ ਵੀ ਭਾਈ ਮੈਨੂੰ ਔਰੰਗਜ਼ੇਬ ਦਾ ਪੱਤਰ ਵੀ ਮਿਲਿਆ, ਤੁਹਾਡਾ ਸੁਨੇਹਾ ਵੀ ਮਿਲਿਆ, ਮੈਨੂੰ ਔਰੰਗਜ਼ੇਬ ਨੇ ਇਸ ਪਾਸੇ ਭੇਜਿਆ। ਹੁਣ ਉਹ ਜਾਣਦੇ ਨੇ ਵੀ ਜਿੰਨੀ ਸੈਨਾ ਵਜ਼ੀਰ ਖਾਂ ਲੈ ਕੇ ਆਇਆ, ਜੇ ਇਹ ਚਾਹੇ ਤਾਂ ਔਰੰਗਜ਼ੇਬ ਕੋਲੋਂ ਹੋਰ ਵੀ ਸੈਨਾ ਮੰਗਵਾ ਸਕਦਾ। ਬਸ ਇਹੀ ਡਰ ਹੈ ਉਹਨਾਂ ਨੂੰ, ਇਹੀ ਡਰ ਹੈ ਵੀ ਜੇ ਇਹ ਪਿੱਛੇ ਹਟ ਗਿਆ ਨਾ, ਇਹਨੇ ਪੈਰ ਪਿੱਛੇ ਖਿੱਚ ਲਏ, ਫਿਰ ਸਾਡਾ ਇੱਥੇ ਕੁਛ ਨਹੀਂ ਵੱਟਿਆ ਜਾਣਾ, ਫਿਰ ਤਾਂ ਅਸੀਂ ਅੱਜ ਵੀ ਮਰੇ ਅਤੇ ਅਸੀਂ ਕੱਲ੍ਹ ਵੀ ਮਰੇ, ਵੀ ਸਾਨੂੰ ਕਿਸੇ ਨਹੀਂ ਬਚਾਉਣਾ। ਇਸ ਕਰਕੇ ਇਹਨਾਂ ਨੇ ਉਹਨੂੰ ਸਲਾਮ ਦੁਆ ਸਲਾਮ ਕੀਤੀ, ਆਪਦੇ ਆਪਦੇ ਅਸਥਾਨਾਂ 'ਤੇ ਚਲੇ ਗਏ। ਜਦੋਂ ਇਹ ਆਪਣੇ ਡੇਰੇ ਵਾਪਸ

0: ਇਹ ਜੀ ਆਪਣੇ ਡੇਰਿਆਂ 'ਤੇ ਚਲੇ ਗਏ। ਅੱਜ ਦੀ ਰਾਤ ਇਹਨਾਂ ਨੇ ਸੌਖੀ ਕੱਢੀ, ਜਿਵੇਂ ਇੱਕ ਰਾਤ ਇਹਨਾਂ ਨੇ ਸੌਖੀ ਉਦੋਂ ਕੱਢੀ ਸੀ ਨਾ, ਚਾਅ ਜਿਹਦੇ ਵਿੱਚ, ਖੁਸ਼ੀ ਦੇ ਵਿੱਚ, ਸੌਖੇ ਤੋਂ ਭਾਵ ਵੀ ਇਹ ਨਹੀਂ ਵੀ ਜ਼ਰੂਰੀ ਵੀ ਸੌਂਕ ਹੀ ਕੱਢੀ ਹੋਵੇ। ਸੌਖੀ ਰਾਤ ਉਹਨੂੰ ਵੀ ਆਪਾਂ ਕਹਿੰਦੇ ਹਾਂ, ਸੁੱਤੇ ਭਾਵੇਂ ਸਾਰੀ ਰਾਤ ਨਾ ਹੋਈਏ ਪਰ ਖੁਸ਼ੀ ਬਹੁਤ ਹੋਵੇ, ਬੜੀ ਚੰਗੀ ਰਾਤ ਲੰਘੀ ਭਾਈ। ਇਹਨਾਂ ਨੇ ਉਹ ਰਾਤ ਵੀ ਬੜੀ ਸੁਖੀ ਚੰਗੀ ਕੱਢੀ ਸੀ, ਜਦੋਂ ਇਹਨਾਂ ਨੂੰ ਉਹ ਤੋਪਚੀ ਨੇ ਕਹਿਤਾ ਸੀ ਨਾ, ਪ੍ਰਵਾਹ ਨਾ ਕਰੋ ਆਪਾਂ ਸਵੇਰੇ ਕੰਮ ਨਿਬੇੜ ਦੇਣਾ। ਅਤੇ ਭੀਮ ਚੰਦ ਬੜਾ ਖੁਸ਼ ਹੋ ਕੇ ਰਾਤ ਕੱਢਦਾ ਵੀ ਲੈ ਭਾਈ, ਸਵੇਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਤੋਪ ਦਾ ਗੋਲਾ ਸੁੱਟਣਾ, ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਹੀ ਜੰਗ ਦੇ ਮੈਦਾਨ 'ਚ ਹੀ ਮੌਤ ਦੇ ਘਾਟ ਉਤਾਰ ਦੇਣਾ, ਅਸੀਂ ਜਿੱਤ ਜਾਣਾ। ਬੜੀ ਚੰਗੀ ਰਾਤ ਕੱਢੀ ਇਹਨਾਂ ਨੇ, ਭਾਵੇਂ ਸਾਰੀ ਰਾਤ ਜਾਗਦੇ ਰਹੇ, ਤੋਪ ਦਾ ਪ੍ਰਬੰਧ ਕਰਦੇ ਰਹੇ, ਤੋਪ ਦੇ ਲਈ ਬਰੂਦ ਇਕੱਠਾ ਕਰਦੇ ਰਹੇ, ਪਰ ਬੜੇ ਖੁਸ਼। ਹੁਣ ਵੀ ਇਹੀ ਦਸ਼ਾ ਸੀ ਆਏ ਡੇਰੇ 'ਚ। ਹੁਣ ਆਪਸ ਦੇ ਵਿੱਚ ਮਸ਼ਵਰਾ ਤਾਂ ਹੋਇਆ ਹੀ ਹੋਇਆ ਸੀ, ਵਜ਼ੀਰ ਖਾਂ ਨੂੰ ਅੱਗੇ ਲਾਉਣਾ, ਸਾਰੇ ਆਪਣੇ ਆਪਣੇ ਡੇਰਿਆਂ 'ਚ ਆ ਕੇ ਤਾਂ ਬੜੇ ਖੁਸ਼ ਵੀ, ਲਓ ਭਾਈ ਹੁਣ ਵਜ਼ੀਰ ਖਾਂ ਨਵਾਬ ਹੈ ਸਰਹੰਦ ਦਾ, ਅਤੇ ਨਾਲੇ ਉਹਦੇ ਕੋਲ ਫੌਜ ਕਿੰਨੀ ਹੈ, ਹੁਣ ਨਹੀਂ ਸਿੱਖਾਂ ਦਾ ਕੁਛ ਵੱਟਿਆ ਜਾਣਾ, ਹੁਣ ਤਾਂ ਸਿੱਖ ਸਾਰੇ ਮਾਰੇ ਜਾਣੇ। ਜਦੋਂ ਚਾਰੇ ਪਾਸਿਆਂ ਤੋਂ ਇੰਨੀ ਵੱਡੀ ਫੌਜ ਨੇ ਘੇਰਾ ਪਾਉਣਾ, ਵਜ਼ੀਰ ਖਾਂ ਨੇ ਜਦੋਂ ਆਪਣੀ ਸ਼ਾਹੀ ਫੌਜ ਦਾ ਇਸਤੇਮਾਲ ਕਰਨਾ, ਅਤੇ ਅਚਾਨਕ ਸਿੱਖਾਂ ਦੇ ਉੱਥੇ ਕੀ ਬਣਨਾ। ਇਸ ਕਰਕੇ ਬੜੇ ਪਹਾੜੀ ਰਾਜੇ ਖੁਸ਼, ਬੜੇ ਪ੍ਰਸੰਨ ਨੇ। ਰਾਤ ਇਹਨਾਂ ਬਤੀਤ ਕੀਤੀ, ਦਿਨ ਚੜ੍ਹਿਆ। ਜਦੋਂ ਦਿਨ ਚੜ੍ਹਿਆ ਨਾ, ਕਵੀ ਜੀ ਕਹਿੰਦੇ ਫਿਰ ਆਪਣਾ ਆਪਣੇ ਸਰੀਰਕ ਆਰਾਮ ਨੂੰ ਛੱਡਦੇ ਹਨ।
1: ਸ਼ਤ ਦ੍ਰਭ ਪਾਰ ਸੋ ਪੁਰੀ ਬਿਸਾਲੀ, ਤਾਹਾ ਰਾਵ ਇੱਕ ਸੁਮਤ ਬੈਸਾਲੀ।
0: ਇੱਕ ਨਾ ਸਤਲੁਜ ਤੋਂ ਪਰਲੇ ਬੰਨੇ, ਸਤਰ ਦ੍ਰਵ ਪਾਰ ਸੋ ਪੁਰੀ ਬਿਸਾਲੀ, ਕਹਿੰਦੇ ਇੱਕ ਨਾ ਉੱਥੇ ਪੁਰੀ ਹੈ, ਉਹਦਾ ਨਾਂ ਇਤਿਹਾਸ ਨੇ ਬਿਸਾਲੀ ਪੁਰੀ, ਬਿਸਾਲੀ ਨਗਰੀ ਦੱਸਿਆ। ਹੁਣ ਉਹ ਜਿਹੜੀ ਪੁਰੀ ਹੈ ਉਹ ਨਗਰੀ ਹੈ, ਸਤਲੁਜ ਤੋਂ ਪਾਰ ਹੈ ਉਹ ਜਿਹੜੀ ਨਗਰੀ ਹੈ ਨਾ, ਉੱਥੋਂ ਦਾ ਇੱਕ ਰਾਜਾ ਹੈ। ਤਾਹਾਂ ਰਾਵ ਇੱਕ ਇੱਕ ਰਾਜਾ ਹੈ, ਸੁਮਤ ਬੜੀ ਚੰਗੀ ਮਤ ਵਾਲਾ, ਉਹਦੇ ਕੋਲ ਮਤ ਵਿਸ਼ਾਲ ਵੀ ਹੈ, ਵੱਡੀ ਮਤ ਹੈ ਅਤੇ ਚੰਗੀ ਹੈ, ਉਹ ਚੰਗੀ ਮਤ ਦਾ ਧਾਰ

ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਨਾਲ ਨਾ ਪਹਾੜੀ ਰਾਜਿਆਂ ਨੇ ਬੜਾ ਬਖੇੜਾ ਖੜਾ ਕੀਤਾ ਹੋਇਆ, ਚੰਗਾ ਝਗੜਾ ਪਾਈ ਬੈਠੇ ਨੇ, ਅਤੇ ਮਤਲਬ ਲੰਮਾ ਹੀ ਝਗੜਾ ਪਾਈ ਬੈਠੇ ਨੇ। ਭੀਮ ਚੰਦ ਨੇ ਬੜਾ ਵੈਰ ਠਾਣਿਆ ਹੋਇਆ ਗੁਰੂ ਸਾਹਿਬ ਨਾਲ, ਉਹ ਤਾਂ ਸਤਿਗੁਰੂ ਜੀ ਦਾ ਵੈਰੀ।

0: ਪਹਿਲੋਂ ਵੀ ਲੜਿਆ, ਇਸ ਭੈੜੀ ਮੱਤ ਵਾਲੇ ਨੇ ਪਹਿਲੋਂ ਕੇਸਰੀ ਚੰਦ ਮਰਵਾਇਆ, ਲੜਿਆ ਪਹਿਲੋਂ ਵੀ ਹੈ ਇਹ। ਪ੍ਰਥਮ ਲੜਿਓ ਹਾਰਿਓ, ਹਾਰਿਆ ਪਹਿਲਾਂ ਲੜਿਆ, ਹਾਰ ਗਿਆ ਮੰਦੀ ਮੱਤ ਵਾਲਾ। ਅਤੇ ਜਦੋਂ ਇਹ ਹਾਰਿਆ ਉਦੋਂ ਇਹਨੇ ਆਪਣਾ ਇੱਕ ਸਾਥੀ ਰਾਜਾ ਮਰਵਾਇਆ, ਰਾਜਾ ਕੇਸਰੀ ਚੰਦ ਇਹਨੇ ਮਰਵਾਇਆ ਹੈ।
1: ਜਮ ਤੁਲਾ ਭਾਉ ਮਰਵਾਇਓ, ਆਪਰ ਹਜ਼ਾਰੋ ਭੱਟ ਗਰਵਾਇਓ।
0: ਫਿਰ ਇਹਨੇ ਜਮਤੁੱਲਾ ਭਾਉ ਵੀ ਮਰਵਾਇਆ ਇਹਨੇ, ਉਹਨਾਂ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਇਹਨੇ ਪਹਿਲਾਂ ਸੂਰਮੇ

ਇਹ ਮੂਰਖ ਦਾ ਕੋਈ ਜ਼ੋਰ ਨਹੀਂ ਚੱਲਿਆ, ਇਹਦਾ ਕੋਈ ਵਸ ਨਹੀਂ ਚੱਲਿਆ। ਇਹਨੇ ਏਡੇ ਏਡੇ ਵੱਡੇ ਯੋਧੇ ਮਰਵਾ ਲਏ ਨਾ, ਕੇਸਰੀ ਚੰਦ ਮਰਵਾ ਲਿਆ, ਜਮਤੁੱਲਾ ਭਾਊ ਮਰਵਾ ਲਿਆ, ਇਹਦਾ ਵਸ ਨਹੀਂ ਚੱਲਿਆ ਕੋਈ ਵੀ। ਜਦੋਂ ਇਹਦਾ ਵਸ ਨਹੀਂ ਨਾ ਚੱਲਿਆ, ਫਿਰ ਇਹਨੇ ਭੈੜੀ ਮੱਤ ਜਿਹੜੀ ਧਾਰਨ

ਫਿਰ ਇਹਨੇ ਸ਼ਸਤਰ ਧਾਰਨ ਕਰਨ ਵਾਲਾ ਜਿਹੜਾ ਰਾਹ ਸੀ ਉਹ ਛੱਡਤਾ। ਸ਼ਸਤਰ ਧਾਰਨ ਕਰਨ ਮਤਲਬ ਸ਼ਸਤਰ ਫੜ ਕੇ ਜੰਗ ਦੇ ਵਿੱਚ ਜਾਣ ਵਾਲਾ ਰਸਤਾ ਛੱਡਤਾ ਨਾ ਇਹਨੇ, ਵੀ ਹੁਣ ਆਪਾਂ ਸ਼ਸਤਰ ਫੜ ਕੇ ਨਹੀਂ। ਫਿਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹ ਰਾਹ ਅਪਣਾ ਲਿਆ ਨਿਰਬਲ, ਬਲ ਤੋਂ ਸੱਖਣਾ, ਦੀਨ ਗਰੀਬ ਨੀਵਾਂ, ਰੰਕ ਮਗ ਲਾਗਾ, ਇਹ ਕੰਗਾਲਾਂ ਵਾਲੇ ਗਰੀਬਾਂ ਵਾਲੇ ਲਾਚਾਰਾਂ ਵਾਲੇ ਰਾਹ 'ਤੇ ਤੁਰ ਪਿਆ। ਹੁਣ ਲਾਚਾਰ ਹੋਇਆ ਸੀ ਜੀ,

0: ਤੋਂ ਕਰੇਗਾ ਜਦੋਂ ਤੁਸੀਂ ਕਮਜ਼ੋਰ ਅਵਸਥਾ ਵਿੱਚ, ਬਲ ਤੋਂ ਹੀਣੇ ਸੱਖਣੇ, ਉਹ ਮੌਕੇ ਦੀ ਤਲਾਸ਼ ਕਰਕੇ ਹਮਲਾ ਕਰੇਗਾ, ਅਤੇ ਜਿਹੜਾ ਬਲਵਾਨ ਹੈ ਉਹ ਤੁਹਾਡੇ ਅੱਗੇ ਜਦੋਂ ਉਹ ਵੇਖੇਗਾ ਵੀ ਹੁਣ ਤੁਸੀਂ ਬਲ ਵਿੱਚੋਂ, ਉਹ ਫਿਰ ਤੁਹਾਡੇ ਤੋਂ ਬਲਵਾਨ ਤੁਹਾਡੇ 'ਤੇ ਹਮਲਾ ਉਦੋਂ ਕਰੇਗਾ। ਬਸ ਉਹੀ ਦਸ਼ਾ ਜੀ, ਇਹ ਹੁਣ ਲਾਚਾਰ ਹੋ ਗਏ ਗੁਰੂ ਸਾਹਿਬ ਦੇ ਅੱਗੇ ਵੀ ਸਾਡਾ ਜੀ ਕੋਈ ਤਾਕਤ ਨਹੀਂ ਸਾਡੇ ਕੋਲ, ਸਾਡੇ ਕੋਲ ਕੋਈ ਬਲ ਨਹੀਂ, ਅਸੀਂ ਤੁਹਾਨੂੰ ਧਰਮ ਦਾ ਵਾਸਤਾ ਪਾਉਂਦੇ ਹਾਂ, ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਅਸੀਂ ਇੱਥੇ ਕੁਝ ਕੁ ਚਿਰ ਰੁਕਾਂਗੇ, ਫਿਰ ਤੁਸੀਂ ਮੁੜ ਕੇ ਦੁਬਾਰਾ। ਕਿੰਨਾ ਕੁਛ ਇਹਨਾਂ ਨੇ ਕੀਤਾ ਜੀ, ਫਰਿਆਦਾਂ ਕਿਵੇਂ ਕੀਤੀਆਂ ਹੋਣਗੀਆਂ ਇਹਨਾਂ ਨੇ ਗੁਰੂ ਸਾਹਿਬ ਅੱਗੇ, ਜਿਹੜੀ ਉਹ ਪੱਤਰਕਾਰ ਪੰਮਾ ਜਿਹੜਾ ਰੱਖ ਕੇ ਗਿਆ ਚਿੱਠੀ, ਉਹਦੀ ਤਾਂ ਇੰਨੀ ਹਿੰਮਤ ਨਹੀਂ ਪਈ ਵੀ ਮੈਂ ਆਵਾਜ਼ ਮਾਰ ਕੇ ਅੰਦਰੋਂ ਸਿੱਖਾਂ ਨੂੰ ਕਹਿ ਸਕਾਂ ਵੀ ਆਹ ਚਿੱਠੀ ਆਈ ਲੈ ਕੇ ਆਇਆ ਭਾਈ, ਮੈਂ ਫੜ ਕੇ ਲੈ ਜਾਓ। ਉਹ ਤਾਂ ਸਾਰਾ ਕੁਛ ਰੱਖ ਕੇ ਬਣਾ ਕੇ, ਆਟੇ ਦੀ ਗਾਂ ਰੱਖ ਕੇ, ਚੌਲ ਰੱਖ ਕੇ, ਅਤੇ ਉਹ ਰੱਖ ਕੇ ਨਾਲ ਚਿੱਠੀ 'ਤੇ ਆਪ ਦੌੜ ਗਿਆ ਉੱਥੋਂ, ਵੀ ਜਦੋਂ ਚੁੱਕਣਗੇ ਤਾਂ ਇਹਨਾਂ ਨੂੰ ਆਪੇ ਪਤਾ ਲੱਗ ਜਾਏਗਾ ਵੀ ਕੀ ਹੈ। ਉਹ ਜਿਨ੍ਹਾਂ ਤੋਂ ਇੰਨੀ ਹਿੰਮਤ ਨਹੀਂ ਪਈ, ਤੁਸੀਂ ਆਪੇ ਅੰਦਾਜ਼ਾ ਲਾ ਲਿਓ ਜੀ ਉਹ ਕਿੰਨੇ ਲਾਚਾਰ ਹੋਏ ਹੋਣਗੇ, ਉਹ ਕਿੱਡੇ ਬੇਬਸ ਹੋਏ ਹੋਣਗੇ, ਵੀ ਜਿਨ੍ਹਾਂ ਨੇ ਹਥਿਆਰਾਂ ਵਾਲਾ ਰਾਹ ਹੀ ਛੱਡਤਾ, ਵੀ ਅਸ ਉਹਨਾਂ ਨੂੰ ਦਿਸ ਰਿਹਾ ਸੀ ਵੀ ਜੇ ਜੰਗ ਅਸੀਂ ਲੜਾਂਗੇ ਤਾਂ ਸਾਡਾ ਤਾਂ ਬਣਨਾ ਹੀ ਕੁਛ ਨਹੀਂ। ਜੰਗਾਂ 'ਤੇ ਉਹਨਾਂ ਕਈ ਲੜ ਕੇ ਵੇਖ ਲਈਆਂ ਨਾ, ਪਹਿਲਾਂ ਪਹਾੜੀ ਰਾਜਿਆਂ ਨੇ ਕਿੰਨੀਆਂ ਜੰਗਾਂ ਲੜ ਕੇ ਵੇਖ ਲਈਆਂ ਗੁਰੂ ਸਾਹਿਬ ਨਾਲ, ਉਹ ਸਾਰੀਆਂ ਜੰਗਾਂ 'ਚ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਜਿਹੜੀ ਜੰਗ 'ਚ ਵੀ ਉਹਨਾਂ ਨੂੰ ਉਮੀਦ ਹੁੰਦੀ ਸੀ ਵੀ ਆਹ ਜਿੱਤਾਂਗੇ, ਉਹ ਉਦੋਂ ਭੈੜੇ ਬੁਰੇ ਬੁੜੇ ਬੁਰੇ ਹਸ਼ਰ ਨਾਲ ਹਾਰਦੇ ਸੀ। ਉਹ ਜਿੰਨੀ ਕੁ ਸੋਚ ਕੇ ਆਉਂਦੇ ਸੀ ਨਾ ਵੀ ਅਸੀਂ ਜਿੱਤ ਜਾਣਾ, ਉਦੋਂ ਵੀ ਤਾਂ ਕਿੱਡਾ ਸੋਚ ਲੈ ਕੇ ਆਏ ਜਦੋਂ ਇਹਨਾਂ ਨੇ ਸ਼ਰਾਬੀ ਕਰਕੇ ਹਾਥੀ ਚੜ੍ਹਾਇਆ ਲੋਹਗੜ੍ਹ ਦੇ ਕਿਲ੍ਹੇ 'ਤੇ ਵੀ ਹੁਣ ਨਹੀਂ ਅਸੀਂ ਹਾਰਦੇ, ਮਾਲਕ ਨੇ ਮਾਰੇ ਨਾ, ਫਿਰ ਉਸੇ ਤਰ੍ਹਾਂ ਮੂੰਹ ਪਰਨੇ ਡਿੱਗੇ ਫੇਰ ਇਹ। ਜਦੋਂ ਗੁਰੂ ਸਾਹਿਬ ਨੇ ਆਪ ਤੇ ਮਾਲਕ ਜੰਗ 'ਚ ਨਾ ਆਏ, ਉਦੋਂ ਗੁਰੂ ਸਾਹਿਬ ਨੇ ਬਚਿੱਤਰ ਸਿੰਘ ਜੀ ਨੂੰ ਹੀ ਭੇਜਿਆ ਵੀ ਤੂੰ ਜਾ ਭਾਈ। ਭਾਈ ਬਚਿੱਤਰ ਸਿੰਘ ਨੇ ਹਾਥੀ ਮੋੜਿਆ, ਇਹਨਾਂ ਨੂੰ ਭਾਜੜਾਂ ਪੈ ਗਈਆਂ ਵੀ ਇਹ ਤਾਂ ਹਾਥੀ ਸਾਨੂੰ ਮਾਰਦਾ ਫਿਰਦਾ। ਮਤਲਬ ਬੜੀ ਭੈੜੀ, ਹਰ ਵੇਲੇ ਭੈੜੀ ਦਸ਼ਾ ਨਾਲ ਹਾਰਦੇ ਰਹੇ। ਗੁਰੂ ਸਾਹਿਬ ਨਾਲ ਮੁਕਾਬਲਾ ਕਰਨ ਜੋਗੀ ਇਹਨਾਂ ਕੋਲ ਹਿੰਮਤ ਹੀ ਹੈ ਨਹੀਂ ਸੀ, ਬਲ ਹੀ ਹੈ ਨਹੀਂ ਸੀ ਇਹਨਾਂ ਕੋਲ ਵੀ ਇਹ ਸਤਿਗੁਰੂ ਦੇ ਸਾਹਮਣੇ ਖੜੋ ਕੇ ਡਟ ਕੇ ਗੁਰੂ ਸਾਹਿਬ ਨਾਲ ਲੜ ਸਕਦੇ। ਆਹ ਜਿਹੜੀ ਅਨੰਦਪੁਰ ਸਾਹਿਬ ਦੀ ਆਹ ਜੰਗ ਹੈ ਨਾ, ਜਿਹੜੀ ਜੰਗ ਦਾ ਜ਼ਿਕਰ 'ਚ, ਇਹ ਵੀ ਜੰਗ ਇਹ ਲੜੇ ਪਰ ਕਾਇਰਾਂ ਵਾਂਗੂੰ ਲੜੇ, ਪਿੱਠ ਪਿੱਛੇ ਵਾਰ ਕਰਕੇ ਲੜੇ, ਕਾਇਰਤਾ ਨਾਲ ਭਰੇ ਹੋਏ ਨੇ, ਮੁਕਾਬਲਾ ਥੋੜ੍ਹੀ ਕਰਨ ਜੋਗੇ, ਸਤਿਗੁਰੂ ਦੇ ਸਾਹਮਣੇ ਖੜੋਣ ਜੋਗੇ ਨਹੀਂ ਸੀ ਜੀ। ਸਿੱਧੇ ਜਿਹੇ ਸ਼ਬਦ ਜੇ ਮੈਂ ਪੰਜਾਬੀ 'ਚ ਵਰਤਾਂ, ਇਹਨਾਂ ਦੀਆਂ ਲੱਤਾਂ ਭਾਰ ਨਹੀਂ ਸੀ ਝੱਲਦੀਆਂ ਗੁਰੂ ਸਾਹਿਬ ਦੇ ਸਾਹਮਣੇ ਖੜੋਣ ਵਾਸਤੇ, ਕਿਸੇ ਦੀ ਹਿੰਮਤ ਨਹੀਂ ਸੀ ਵੀ ਅਸੀਂ ਗੁਰੂ ਸਾਹਿਬ ਦਾ ਮੁਕਾਬਲਾ ਮਾਲਕ ਨੂੰ ਵੰਗਾਰ ਕੇ ਕਰ ਸਕੀਏ ਵੀ ਆਹ ਲਓ ਜੀ ਤੁਹਾਡੇ ਸਾਹਮਣੇ ਅਸੀਂ ਖੜੋਤੇ ਹਾਂ, ਤੁਹਾਡੇ ਨਾਲ ਜੰਗ ਕਰਨ ਆਏ ਹਾਂ, ਸਾਡੇ ਨਾਲ ਮੁਕਾਬਲਾ ਕਰੋ, ਕਿਸੇ ਦੀ ਹਿੰਮਤ ਨਹੀਂ ਸੀ ਗੁਰੂ ਸਾਹਿਬ ਨੂੰ ਜਾ ਕੇ ਕਹਿ ਦੇਣ। ਤਾਂ ਹੀ ਤਾਂ ਘੇਰਾ ਪਾ ਪਾ ਕੇ ਗੁਰੂ ਸਾਹਿਬ ਨੂੰ ਫੜਨ ਦੀਆਂ ਵਿਉਂਤਾਂ ਬਣਾਈ ਜਾਂਦੇ ਵੀ ਅਸੀਂ ਘੇਰਾ ਪਾ ਕੇ ਫੜ ਲਈਏ, ਅਸੀਂ ਘੇਰਾ ਪਾ ਕੇ ਗੁਰੂ ਸਾਹਿਬ, ਜੇ ਇਹਨਾਂ ਕੋਲ ਬਲ ਹੁੰਦਾ ਤਾਂ ਜਿਹੜੇ ਦੂਰ ਖੜੋ ਕੇ ਤੋਪਾਂ ਦੇ ਗੋਲੇ ਚਲਾਉਂਦੇ ਫਿਰਦੇ ਅਤੇ ਅਗਾਂਹ ਹੋ ਕੇ ਗੁਰੂ ਸਾਹਿਬ ਨਾਲ ਮੁਕਾਬਲਾ ਨਾ ਕਰਦੇ, ਨਹੀਂ ਸੀ ਇਹਨਾਂ ਕੋਲ ਬਲ। ਕਵੀ ਜੀ ਕਹਿੰਦੇ ਵੀ ਉਹ ਜਿਹੜਾ ਰਾਜਾ ਸੀ ਨਾ ਹੁਣ ਸਤਲੁਜ ਤੋਂ ਪਾਰ ਵਾਲਾ, ਉਹ ਸੋਚ ਰਿਹਾ ਵੀ ਇਹਨਾਂ ਨੇ ਕਿਹੜਾ ਰਾਹ ਫੜ ਲਿਆ, ਸ਼ਸਤਰਾਂ ਵਾਲਾ ਰਾਹ ਇਹਨਾਂ ਨੇ ਛੱਡਿਆ, ਨਿਰਬਲ ਦੀਨ ਅਤੇ ਕੰਗਾਲ ਵਾਲਾ, ਕੰਗਾਲਾਂ ਵਾਲਾ ਜਿਹੜਾ ਰਾਹ ਨਾ ਇਹਨਾਂ ਨੇ, ਕਾਇਰਾਂ ਵਾਲਾ ਰਸਤਾ ਇਹਨਾਂ ਨੇ ਅਪਣਾਇਆ ਹੈ।
1: ਰਾਜਾ ਅਪਰ ਕੌ ਨੇਮ ਕਰੈ, ਧਰਮ ਸ਼ੋਰ ਲੱਜਾ ਪਰ ਹਰੈ।
0: ਕਹਿੰਦੇ ਕਿਹੜਾ ਇੱਦਾਂ ਦਾ ਰਾਜਾ ਹੋ ਸਕਦਾ ਜਿਹੜਾ ਆਪਣੇ ਧਰਮ ਨੂੰ ਛੱਡ ਦੇ, ਆਪਣੇ ਧਰਮ ਨੂੰ ਛੱਡ ਦੇ, ਮਤਲਬ ਉਹ ਜਿਹੜਾ ਰਾਜ ਘਰਾਣੇ ਦੇ ਨਿਯਮ ਨੇ ਉਹਨਾਂ ਨਿਯਮਾਂ ਨੂੰ ਛੱਡ ਦੇ, ਅਤੇ ਆਪਣੀ ਲੱਜਾ ਤੱਕ ਛੱਡ ਦੇ, ਆਪਣੀ ਇੱਜ਼ਤ ਤੱਕ ਗਵਾਲੇ, ਐਸਾ ਹੋਰ ਕਿਹੜਾ ਰਾਜਾ ਹੋ ਸਕਦਾ

0: ਇਹਨਾਂ ਤੇ ਜਿਹੜਾ ਪੰਮਾ ਭੇਜਿਆ ਨਾ ਉੱਥੇ, ਉਹ ਵੀ ਚੋਰਾਂ ਵਾਂਗੂ ਭੇਜਿਆ ਇਹਨਾਂ ਨੇ, ਵੀ ਰਾਤ ਨੂੰ ਜਾਈ ਜਦੋਂ ਕੋਈ ਵੇਖੇ ਨਾ ਤੈਨੂੰ, ਚੋਰਾਂ ਵਾਂਗੂ ਭੇਜਿਆ। ਕਵੀ ਜੀ ਨੇ ਬਾਕਾਇਦਾ ਜ਼ਿਕਰ ਕੀਤਾ ਵੀ ਉਹ ਰਾਜਾ ਕਹਿ ਰਿਹਾ ਹੈ, ਤਸ਼ਕਰ, ਤਸ਼ਕਰ ਸ਼ਬਦ ਚੋਰ ਲਈ ਵਰਤਿਆ ਜਾਂਦਾ, ਤਸਕਰ ਸਮਸਰ, ਤਸਕਰ ਵਾਂਗੂ ਬਰਾਬਰ, ਸਮਸਰ ਮਤਲਬ ਬਰਾਬਰ, ਚੋਰਾਂ ਦੇ ਬਰਾਬਰ, ਪੱਠ ਕਰ ਪੰਮਾ, ਚੋਰਾਂ ਦੇ ਵਾਂਗੂ ਇਹਨਾਂ ਨੇ ਪੰਮਾ ਭੇਜਿਆ, ਅਨੰਦਪੁਰ ਕੋ ਦੁਆਰ ਕੋ ਕੰਮਾ, ਉੱਥੇ ਜਾ ਕੇ ਅਨੰਦਪੁਰ ਦੇ ਦਰਵਾਜ਼ੇ ਉੱਤੇ ਇਹ ਕਰਮ ਕਰਕੇ ਆਇਆ ਹੈ।
1: ਆਨ ਤੇਨ ਕੀ ਦਿਨੀ ਜਾਏ, ਨਹਿਰਾ ਜਨ ਤੇ ਲਜਿਆ ਪਾਏ।
0: ਇਹਨਾਂ ਨੇ ਫਿਰ ਆਪਣੇ ਧਰਮ ਦਾ ਵਾਸਤਾ ਪਾਇਆ, ਆਪਣੇ

0: ਧਾਰਮਿਕ ਚਿੰਨ੍ਹਾਂ ਦਾ ਵਾਸਤਾ ਪਾਇਆ ਜੀ, ਤੁਹਾਨੂੰ ਵਾਸਤਾ ਹੈ। ਇਹਨਾਂ ਨੇ ਤਾਂ ਰਾਜੇ ਹੋਣ ਦੀ ਵੀ ਸ਼ਰਮ ਨਹੀਂ ਰੱਖੀ ਵੀ ਅਸੀਂ ਰਾਜੇ ਹਾਂ, ਅਸੀਂ ਲੜੀਏ। ਜੇ ਅਸੀਂ ਰਾਜੇ ਹਾਂ ਤਾਂ ਅਸੀਂ ਲੜੀਏ, ਜੇ ਅਸੀਂ ਲੜ ਨਹੀਂ ਸਕਦੇ ਤਾਂ ਅਸੀਂ ਨਿਵ ਕੇ ਉਹਨਾਂ ਦੇ ਅਧੀਨ ਹੋ ਜਾਈਏ। ਅਧੀਨ ਵੀ ਨਹੀਂ ਹੋਣਾ, ਲੜਨਾ ਵੀ ਨਹੀਂ। ਕਹਿੰਦੇ ਇਹਨਾਂ ਨੇ ਤਾਂ ਰਾਜਿਆਂ ਵਾਲੀ ਸ਼ਰਮ ਵੀ ਜਿਹੜੀ ਨਾ ਉਹ ਗਵਾਤੀ, ਲੱਜਿਆ ਇਹਨਾਂ ਨੇ, ਇੱਜ਼ਤ ਇਹਨਾਂ ਨੇ ਆਪਣੀ ਗਵਾਈ ਹੈ।
1: ਗੁਰੂ ਬੀਰ ਮਰ ਲੀਨ ਸੋ ਮਨ, ਤਜਿਓ ਆਨੰਦਪੁਰ ਤੀਰ ਨਿਦਾਨ।
0: ਉਹਤੇ ਗੁਰੂ ਸਾਹਿਬ ਨੇ ਵੱਡੇ ਯੋਧਿਆਂ ਵਾਲੀ ਮੱਤ ਧਾਰਨ ਕੀਤੀ, ਗੁਰੂ ਸਾਹਿਬ ਨੇ ਵੱਡੇ ਯੋਧਿਆਂ ਵਾਲੀ ਮੱਤ ਧਾਰਨ ਕੀਤੀ, ਜਿਹਨਾਂ ਨੇ ਇਹਨਾਂ ਦੇ ਦਿੱਤੇ ਹੋਏ ਵਾਸਤੇ ਮੰਨ ਲਏ। ਮਾਲਕ ਪਾਤਸ਼ਾਹ ਨੇ ਇਨਕਾਰ ਥੋੜ੍ਹੀ ਕੀਤਾ ਗੁਰੂ ਸਾਹਿਬ ਦੇ ਮੰਨ ਗਏ, ਉਹ ਕਹਿੰਦੇ ਤੁਹਾਨੂੰ ਗਾਂ ਦਾ ਵਾਸਤਾ, ਤੁਹਾਨੂੰ ਅਸੀਂ ਆਪਣੇ ਪੁਰਾਣਾਂ ਦੀਆਂ ਨਾ ਜਿਹੜੀਆਂ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਵਾਸਤਾ ਪਾਇਆ, ਅਤੇ ਗੁਰੂ ਸਾਹਿਬ ਨੇ ਮੰਨ ਲਿਆ। ਭਾਈ ਤੁਹਾਡੇ ਧਰਮ ਅਸੀਂ ਵਿਰੋਧੀ ਨਹੀਂ ਹਾਂ, ਤੁਹਾਡੇ ਧਰਮ ਦੇ ਅਸੀਂ ਤੁਹਾਡੇ ਮਜ਼ਹਬ ਦਾ ਵੀ ਸਤਿਕਾਰ ਕਰਦੇ, ਮਾਲਕ ਨੇ ਮੰਨ ਲਿਆ। ਕਹਿੰਦੇ ਗੁਰੂ ਬੀਰ ਬਰਲੀਨ ਸਮਾਨ ਨਾ, ਮਾਲਕ ਪਾਤਸ਼ਾਹ ਨੇ ਇਹਨਾਂ ਦੀ ਮੰਨ ਲਈ, ਔਰ ਮੰਨ ਕੇ ਮਾਲਕ ਪਾਤਸ਼ਾਹ ਨੇ ਧੀਰਜ ਦੇ ਨਾਲ ਆਨੰਦਪੁਰ ਸਾਹਿਬ ਨੂੰ ਛੱਡਿਆ ਹੈ।
1: ਧਰਮ ਤੁਰੰਤਰ ਜਿਮ ਕਰ ਗਏ, ਆਪਰ ਕੌਣ ਮਾਨੇ ਮਦਏ।
0: ਕਹਿੰਦੇ ਤੇ ਗੁਰੂ ਸਾਹਿਬ ਹੀ ਵਿਸ਼ਾਲ ਮਤ ਵਾਲੇ, ਗੁਰੂ ਸਾਹਿਬ ਹੀ ਵਿਸ਼ਾਲ ਬਲ ਵਾਲੇ ਨੇ ਜਿਨ੍ਹਾਂ ਨੇ ਇਹਨਾਂ ਦੇ ਦਿੱਤੇ ਵਾਸਤੇ ਨੂੰ ਮੰਨ ਲਿਆ, ਨਹੀਂ ਤੇ ਜੰਗ ਦੇ ਵਿੱਚ ਇੱਦਾਂ ਦੇ ਵਾਸਤੇ ਵੀ ਕੋਈ ਨਹੀਂ ਜੇ ਮੰਨਦਾ, ਕੋਈ ਨਹੀਂ ਮੰਨਦਾ। ਇਹ ਤੇ ਗੁਰੂ ਸਾਹਿਬ ਨੇ ਆਪ ਇਹਨਾਂ ਦੇ ਉੱਤੇ, ਇਹਨਾਂ ਨੇ ਜਿਹੜੇ ਵਾਸਤੇ ਪਾਏ ਸਤਿਗੁਰੂ ਨੇ।

0: ਕਹਿੰਦੇ ਫੇਰ ਵੀ ਇਹ ਟਲੇ ਨਹੀਂ, ਭੈੜੀ ਮੱਤ ਵਾਲੇ ਟਲੇ। ਜਿਵੇਂ ਪਹਿਲੋਂ ਆਪ ਜੀ ਅੱਗੇ ਬੇਨਤੀ ਕੀਤੀ ਵੀ ਜਿਹੜਾ ਕਮਜ਼ੋਰ ਹੈ ਨਾ, ਕਮਜ਼ੋਰ ਜਿਹੜਾ ਉਹ ਤਾਂ ਮੌਕੇ ਦੀ ਤਲਾਸ਼ ਕਰਦਾ। ਹੁਣ ਇਹਨਾਂ ਨੂੰ ਪਤਾ ਸੀ ਵੀ ਗੁਰੂ ਸਾਹਿਬ ਦੇ ਨਾਲ ਤਾਂ ਅਸੀਂ ਮੁਕਾਬਲਾ ਕਰ ਨਹੀਂ ਸਕਦੇ, ਕਿਉਂਕਿ ਗੁਰੂ ਸਾਹਿਬ ਆਨੰਦਪੁਰ ਸਾਹਿਬ ਵਿੱਚ ਬੈਠੇ, ਲੋਹਗੜ੍ਹ ਦਾ ਕਿਲ੍ਹਾ ਮਾਲਕ ਕੋਲ ਹੈ ਨਾ। ਇਹਨਾਂ ਨੂੰ ਇਹ ਸੀ ਵੀ ਜੇ ਖੁੱਲ੍ਹੇ ਮੈਦਾਨ 'ਚ ਆ ਜਾਣ ਫਿਰ ਅਸੀਂ ਲੜ ਲੈਣਾ, ਫਿਰ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲੈਣਾ। ਇਹਨਾਂ ਨੇ ਇਸ ਕਰਕੇ ਆਨੰਦਪੁਰ ਸਾਹਿਬ 'ਚ ਗੁਰੂ ਸਾਹਿਬ ਨੂੰ ਬਾਹਰ ਕੱਢ ਲਿਆ। ਜਦੋਂ ਕਿਹਾ ਵੀ ਤੁਸੀਂ ਕਿਲ੍ਹਾ ਛੱਡ ਦਿਉ, ਤੁਹਾਡੇ 'ਤੇ ਕੋਈ ਹਮਲਾ ਨਹੀਂ ਕਰਾਂਗੇ, ਤੁਹਾਨੂੰ ਕੁਛ ਨਹੀਂ ਆਖਾਂਗੇ, ਤੁਸੀਂ ਜਿੱਧਰ ਜਾਣਾ ਚਾਹੋ ਚਲੇ ਜਾਓ, ਤੁਹਾਨੂੰ ਕੋਈ ਰੋਕੇਗਾ ਨਹੀਂ। ਇਹਨਾਂ ਨੂੰ ਇਹ ਸੀ ਵੀ ਇੱਕ ਵਾਰੀ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਬਾਹਰ ਆ ਜਾਣ, ਕਿਲ੍ਹੇ 'ਚੋਂ ਬਾਹਰ ਆ ਜਾਣ। ਜਦੋਂ ਕਿਲ੍ਹੇ 'ਚੋਂ ਬਾਹਰ ਆਉਣਗੇ, ਖਾਲੀ ਮੈਦਾਨ 'ਚ ਪਹੁੰਚਣਗੇ, ਉਦੋਂ ਅਸੀਂ ਹਮਲਾ ਕਰ ਦੇਣਾ। ਵਿਉਂ ਤਾਂ ਇਹਨਾਂ ਦੀ ਪਹਿਲਾਂ ਹੀ ਇਹ ਸੀ, ਜਦੋਂ ਖਾਲੀ ਮੈਦਾਨ 'ਚ ਪਹੁੰਚਣਗੇ, ਕਿਸੇ ਪਾਸੇ ਕੋਈ ਸਹਾਰਾ ਨਹੀਂ ਹੋਏਗਾ, ਕੋਈ ਮੋਰਚਾ ਨਹੀਂ ਹੋਏਗਾ, ਫਿਰ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ ਫੌਜ ਬਹੁਤ ਹੈ, ਗੁਰੂ ਗੋਬਿੰਦ ਸਿੰਘ ਕੋਲ ਸਿੱਖਾਂ ਦੀ ਗਿਣਤੀ ਥੋੜ੍ਹੀ ਹੈ, ਸਾਡਾ ਮੁਕਾਬਲਾ ਕਿੱਥੋਂ ਕਰ ਲੈਣਗੇ। ਪਰ ਮਾਲਕ ਪਾਤਸ਼ਾਹ ਨੇ ਉਦੋਂ ਵੀ ਦੱਸਿਆ ਵੀ ਤੁਸੀਂ ਭਾਵੇਂ ਆਪਦੇ ਮੋਰਚਿਆਂ 'ਚ ਸਹਾਰੇ ਲੈ ਕੇ ਬੈਠੇ ਹੋ, ਸਾਨੂੰ ਸਹਾਰਾ ਸਾਡੇ ਪਰਮੇਸ਼ਰ ਦਾ, ਸਾਡੇ ਅਕਾਲ ਪੁਰਖ ਦਾ, ਜਿੰਨਾ ਚਿਰ ਉਹਦਾ ਆਸਰਾ ਹੈ ਉਨਾ ਚਿਰ ਸਾਨੂੰ ਕਿਸੇ ਮੋਰਚੇ ਦੀ ਲੋੜ ਹੀ ਨਹੀਂ ਹੈ। ਮਾਲਕ ਪਾਤਸ਼ਾਹ ਨੇ ਮੁਕਾਬਲਾ ਕਰਕੇ ਵਿਖਾਇਆ, ਗੁਰੂ ਕਹਿੰਦੇ ਸਿੱਖਾਂ ਮੁਕਾਬਲਾ ਕਰਕੇ ਵਿਖਾਇਆ ਵੀ ਸਾਨੂੰ ਸਤਿਗੁਰੂ ਨੇ ਇੰਨੇ ਕੁ ਬਲ ਨਾਲ, ਇੰਨੀ ਕੁ ਜ਼ਿਆਦਾ ਮਾਲਕ ਪਾਤਸ਼ਾਹ ਨੇ ਸ਼ਸਤਰ ਵਿੱਦਿਆ ਨਾਲ ਨਿਪੁੰਨ ਕੀਤਾ ਵੀ ਭਾਵੇਂ ਰੜਾ ਮੈਦਾਨ ਹੋਵੇ, ਖਾਲੀ ਮੈਦਾਨ ਕਿਉਂ ਨਾ ਹੋਵੇ, ਅਸੀਂ ਤੁਹਾਡੇ ਤੋਂ ਹਾਰਨ ਵਾਲੇ ਨਹੀਂ। ਗਿਣਤੀ ਭਾਵੇਂ ਸਾਡੀ ਸੌਵਾਂ ਵਿੱਚ ਹੀ ਹੋਵੇ, ਤੁਸੀਂ ਲੱਖਾਂ 'ਚ ਬੈਠੇ ਹੋ, ਪਰ ਤੁਹਾਡੇ ਤੋਂ ਨਹੀਂ ਹਾਰਦੇ। ਹੌਸਲੇ ਨਾਲ ਜੀ ਗੁਰੂ ਪਾਤਸ਼ਾਹ ਜੀ ਅਤੇ ਗੁਰੂ ਸਾਹਿਬ ਦੇ ਸਿੱਖ ਇਹਨਾਂ ਨੇ ਜੀ ਫਿਰ ਮੰਦੀ ਮੱਤ ਵਾਲੇ ਨੇ ਨਾ ਮਾਲਕ ਪਾਤਸ਼ਾਹ ਨੂੰ ਵਾਸਤੇ ਪਾਏ, ਵਾਸਤੇ ਪਾਏ, ਗੁਰੂ ਸਾਹਿਬ ਨੇ ਮੰਨ ਲਏ, ਕਹਿੰਦੇ ਮੁੜ ਕੇ ਵੀ ਟਲਿਆ ਕੋਈ ਨਹੀਂ ਹੈ ਭੀਮ ਚੰਦ, ਭੈੜੀ ਮੱਤ ਨੇ ਪ੍ਰਗਟ ਕਰ ਹੀ ਦਿੱਤੀ। ਜਦੋਂ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਉੱਤੇ ਇਹ ਹਮਲਾ ਕਰ ਦਿੰਦੇ ਨੇ ਅਤੇ ਨਾਲੇ ਇਹ ਤੁਰਕ ਨੂੰ ਚੜਾ ਕੇ ਗੁਰੂ ਸਾਹਿਬ ਤੇ ਬੁਲਾ ਲੈਂਦੇ ਹਨ।
1: ਬੈਠੇ ਬਹੀਰ ਦੁਰਗ ਨਹਿ ਕੋਟ, ਹਿਤ ਲਰਵੇ ਕੁਛ ਕਰੀ ਨਾ ਓਟ।
0: ਗੁਰੂ ਸਾਹਿਬ ਬਾਹਰ ਬੈਠੇ ਨੇ, ਕੋਈ ਦੁਰਗ ਨਹੀਂ ਹੈ ਮਾਲਕ ਕੋਲ, ਕੋਈ ਕਿਲ੍ਹਾ ਨਹੀਂ ਹੈ ਗੁਰੂ ਸਾਹਿਬ ਕੋਲ, ਫਿਰ ਵੀ ਮਾਲਕ ਪਾਤਸ਼ਾਹ ਜੰਗ ਲਈ ਤਿਆਰ ਨੇ ਅਤੇ ਗੁਰੂ ਸਾਹਿਬ ਨੇ ਜੰਗ ਕਰਨ ਦੇ ਲਈ ਕੋਈ ਓਟ ਕੋਈ ਸਹਾਰਾ

ਇਹ ਰਾਜੇ ਨੇ ਜੀ ਸਾਰੀ ਵਿਚਾਰ ਕੀਤੀ ਆਪਣੇ ਸਲਾਹਕਾਰ ਨਾਲ, ਆਪਣੇ ਵਕੀਲ ਨਾਲ ਕਹਿ ਲਓ, ਆਪਣੇ ਪ੍ਰਧਾਨ ਨਾਲ ਕਹਿ ਲਓ, ਇਹ ਰਾਜੇ ਨੇ ਸਲਾਹ ਕੀਤੀ। ਸਲਾਹ ਕਰਕੇ ਨਾ ਕਈ ਸੁਣੀ ਕਰਕੇ ਵੀ ਕੁਝ ਉਹਨੇ ਆਖਿਆ, ਕੁਝ ਰਾਜੇ ਨੇ ਆਖਿਆ ਨਾ, ਪ੍ਰਧਾਨ ਨੇ ਸੁਣੀਆਂ, ਫਿਰ ਪ੍ਰਧਾਨ ਵੀ ਵਿਚਾਰ ਕਰਦਾ ਜੀ ਕੱਲ੍ਹ ਜਿਵੇਂ ਤੁਸੀਂ ਆਖ ਰਹੇ ਹੋ ਠੀਕ ਹੈ, ਭੀਮ ਚੰਦ ਨੂੰ ਇੱਦਾਂ ਕਰਨਾ ਨਹੀਂ ਸੀ ਚਾਹੀਦਾ, ਪਹਾੜੀ ਰਾਜਿਆਂ ਨੇ ਗਲਤ ਕੀਤਾ ਨਾ। ਹੁਣ ਪਤਾ ਸਾਰਿਆਂ ਨੂੰ ਹੀ ਸੀ ਵੀ ਗਲਤ ਤੇ ਪਹਾੜੀ ਰਾਜੇ ਹੀ ਨੇ। ਉਹਨਾਂ ਜੀ ਆਪਸ 'ਚ ਸਲਾਹ ਕੀਤੀ, ਰਾਜਾ ਫਿਰ ਕਹਿੰਦਾ ਵੀ ਆਪਾਂ ਇੱਦਾਂ ਕਰਦੇ ਹਾਂ, ਗੁਰੂ ਸਾਹਿਬ ਨੂੰ ਆਪਣੀ ਨਗਰੀ ਵਿੱਚ ਲੈ ਆਉਂਦੇ, ਆਪਾਂ ਸਤਿਗੁਰੂ ਜੀ ਨੂੰ ਆਪਣੀ ਨਗਰੀ ਵਿੱਚ ਲੈ ਆਉਂਦੇ ਹਾਂ ਅਤੇ ਆਪਣੇ ਗ੍ਰਹਿ ਵਿਖੇ ਗੁਰੂ ਸਾਹਿਬ ਨੂੰ ਲੈ ਆਉਂਦੇ।

0: ਕਹਿੰਦੇ ਇਹਨਾਂ ਨੇ ਜਿਨ੍ਹਾਂ ਨਾਲ ਮੱਥਾ ਲਾ ਲਿਆ ਨਾ, ਹੁਣ ਇਹਨਾਂ ਦਾ ਬਚਣਾ ਕੁਛ ਨਹੀਂ। ਇਹ ਪਹਾੜੀ ਰਾਜਿਆਂ ਨੇ, ਭਾਵੇਂ ਵਜ਼ੀਰ ਖਾਂ ਅਤੇ ਭਾਵੇਂ ਔਰੰਗਜ਼ੇਬ ਹੈ, ਇਹਨਾਂ ਨੇ ਮਿਲ ਕੇ ਗੁਰੂ ਸਾਹਿਬ ਨਾਲ ਮੱਥਾ ਲਾ ਲਿਆ, ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾ ਲਿਆ। ਗੁਰੂ ਨਾਨਕ ਦਾ ਘਰ ਕਰਾਮਾਤ ਦਾ ਧਨੀ ਹੈ, ਕਰਾਮਾਤ ਦਾ ਧਨੀ ਹੈ। ਅਤੇ ਇਹਨਾਂ ਸਾਰਿਆਂ ਨੇ ਆਪਣੀ ਵੰਸ਼ ਗਵਾ ਲੈਣੀ, ਹੁਣ ਸਾਰਿਆਂ ਦੀ ਵੰਸ਼ ਤੱਕ ਰੋਲ ਕੇ ਰੱਖ ਦੇਣੀ ਗੁਰੂ ਸਾਹਿਬ ਨੇ। ਇਹਨਾਂ ਦੀ ਤਾਂ ਹੁਣ ਵੰਸ਼ ਦੀ ਵੀ ਖੈਰ ਨਹੀਂ ਹੈ, ਜਿਨ੍ਹਾਂ ਨੇ ਮੱਥਾ ਗੁਰੂ ਕਲਗੀਧਰ ਸਾਹਿਬ ਨਾਲ ਲਾਇਆ ਹੈ।
1: ਦੁੱਖ ਪਾਵੇਂਗੇ ਪਰ ਹੈ ਨਰਕ, ਕਰੇ ਕੁਕਰਮ ਹੋਏ ਹੈ ਗਰਕ।
0: ਇਹ ਤਾਂ ਦੁਖੀ ਹੋਈ ਹੋਣਗੇ, ਨਰਕ ਹੀ ਪਾਉਣਗੇ, ਅਤੇ ਗਰਕ ਜਾਣਾ ਇਹਨਾਂ ਸਾਰਿਆਂ ਨੇ, ਹੁਣ ਸਾਰਿਆਂ ਨੇ, ਕਿਉਂਕਿ ਜਿਹੜਾ ਭੈੜਾ ਕਰਮ ਇਹਨਾਂ ਨੇ ਕੀਤਾ, ਇਸ ਕਰਮ ਕਰਕੇ ਇਹਨਾਂ ਨੇ ਗਰਕ ਜਾਣਾ। ਹੁਣ ਜੇ ਮੰਨ ਲਓ ਜੀ ਗੁਰੂ ਸਾਹਿਬ ਨਾਲ ਮੱਥਾ ਲਾ ਹੀ ਲਿਆ ਇਹਨਾਂ ਨੇ, ਅਤੇ ਗਰਕ ਕੇ ਨਾ ਸਾਰੇ, ਕਿਸੇ ਦੀ ਵੰਸ਼ ਨਹੀਂ ਲੱਭੀ, ਨਾ ਵਜ਼ੀਰ ਖਾਂ ਲੱਭਿਆ ਮੁੜ ਕੇ, ਨਾ ਜ਼ਬਰਦਸਤ ਖਾਂ ਲੱਭਿਆ, ਨਾ ਔਰੰਗਜ਼ੇਬ ਲੱਭਿਆ, ਨਾ ਭੀਮ ਚੰਦ ਵਰਗੇ ਲੱਭੇ, ਲੱਭਿਆ ਕਿਤੇ ਕੋਈ, ਗਰਕ ਹੋ ਗਏ ਸਾਰੇ। ਜਿਹਨੇ ਵੀ ਗੁਰੂ ਘਰ ਨਾਲ ਮੱਥਾ ਲਾਇਆ ਉਹ ਗਰਕਿਆ ਹੀ ਹੈ, ਬਣਿਆ ਕੁਛ ਨਹੀਂ ਉਹਦਾ। ਜਿਹਨੇ ਵੀ ਮੱਥਾ ਲਾਇਆ, ਭਾਵੇਂ ਇਤਿਹਾਸ ਦੀ ਗੱਲ ਕਰ ਲਓ ਅਤੇ ਭਾਵੇਂ ਅਜੋਕੇ ਸਮੇਂ ਦੀ, ਜਿਹੜਾ ਗੁਰੂ ਘਰ ਨਾਲ ਮੱਥਾ ਲਾਉਂਦਾ ਉਹ ਗਰਕਦਾ ਹੀ ਹੈ, ਕੋਈ ਨਹੀਂ ਜੇ ਪੁੱਛਦਾ, ਕੋਈ ਨਹੀਂ ਪੁੱਛਦਾ। ਸਤਿਗੁਰੂ ਪਾਤਸ਼ਾਹ ਉਦੋਂ ਦੇਹ ਕਰਕੇ, ਸਰੀਰ ਕਰਕੇ ਨੇ, ਅੱਜ ਸ਼ਬਦ ਗੁਰੂ ਹੈ। ਅਤੇ ਜੇ ਕੋਈ ਸ਼ਬਦ ਗੁਰੂ ਨਾਲ ਵੀ ਮੱਥਾ ਲਾਉਂਦਾ, ਸਤਿਗੁਰ ਜਾਗਤਾ ਹੈ ਦਿਓ, ਅੱਜ ਵੀ ਗੁਰੂ ਜਾਗਤ ਜੋਤ ਦੇ ਮਾਲਕ ਨੇ। ਅਤੇ ਮੱਥਾ ਲਾਉਣ ਵਾਲਿਆਂ ਦਾ ਕੱਖ ਨਹੀਂ ਜੇ ਰਹਿੰਦਾ, ਜਿਹੜਾ ਵੀ ਮੱਥਾ ਲਾਉਂਦਾ, ਭਾਵੇਂ ਕੋਈ ਰਾਜਾ ਹੋਵੇ ਅਤੇ ਭਾਵੇਂ ਕੋਈ ਵਜ਼ੀਰ ਹੋਵੇ, ਨਾ ਰਾਜਾ ਰਹਿੰਦਾ ਅਤੇ ਨਾ ਵਜ਼ੀਰ ਰਹਿੰਦਾ, ਮੱਥਾ ਲਾਉਣ ਵਾਲਿਆਂ ਦਾ ਕੀ ਰਹਿ ਜਾਂਦਾ ਜੀ, ਵੰਸ਼ ਤੱਕ ਮੁੱਕ ਜਾਂਦੀ। ਕਵੀ ਜੀ ਕਹਿੰਦੇ ਇਹਨਾਂ ਸਾਰਿਆਂ ਨੇ ਆਪਣੀ ਜਿਹੜੀ ਨਾ, ਹੁਣ ਮੰਨੋ ਉਹ ਰਾਜਾ ਕਹਿ ਰਿਹਾ, ਕਹਿੰਦਾ ਇਹ ਤਾਂ ਗਰਕਣਗੇ ਹੁਣ ਸਾਰੇ, ਇਹਨਾਂ ਦੀ ਅਤੇ ਵੰਸ਼ ਦੀ ਵੀ ਹੁਣ ਖੈਰ

0: ਰਾਜੇ ਨੇ ਤਿਆਰੀ ਕਰ ਲਈ, ਕਹਿੰਦਾ ਵੀ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਣਾ। ਮਾਲਕ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਨਾ ਜੀ, ਇਹ ਰਾਜਾ ਫਿਰ ਆਪਣੇ ਘੋੜੇ ਉੱਤੇ ਅਸਵਾਰ ਹੁੰਦਾ ਹੈ।
1: ਜੇਤਕ ਸੈਨ ਆਪਣੀ ਲੈ ਸਾਥ, ਆਨ ਮਿਲਿਓ ਜੈ ਬੈਠੇ ਨਾਥ।
0: ਜਿੰਨੀ ਕੁ ਸੈਨਾ ਇਹ ਨਾਲ ਲੈ ਕੇ ਜਾ ਸਕਦਾ ਸੀ, ਇਹਨੇ ਲਈ ਨਾਲ ਲੈ ਕੇ ਸੈਨਾ ਆਪਣੀ, ਅਤੇ ਉੱਥੇ ਪਹੁੰਚ ਗਿਆ ਜਿੱਥੇ ਮਾਲਕ, ਜਗਤ ਦੇ ਮਾਲਕ ਹਨ, ਜਗਤ ਦੇ ਨਾਥ ਜਿਸ ਥਾਂ ਬੈਠੇ ਨੇ, ਉਸ ਥਾਂ ਤੇ ਇਹ ਰਾਜਾ ਸਤਿਗੁਰੂ ਜੀ ਕੋਲ ਪਹੁੰਚਦਾ ਹੈ।
1: ਪਦ ਅਰਵਿੰਦਨ ਪਰ ਸਿਰ ਧਰਿਓ, ਬਹੁਬਿਧ ਬੇਨਤੀ ਬਾਕੇ ਉਚਰਿਓ।
0: ਫਿਰ ਇਹਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ, ਸੀਸ ਰੱਖਿਆ ਇਹਨੇ ਗੁਰੂ ਸਾਹਿਬ ਦੇ ਪਾਵਨ ਚਰਨਾਂ ਤੇ, ਸੀਸ ਰੱਖ ਕੇ ਹੱਥ ਜੋੜ ਕੇ ਬਹੁਤ ਸਾਰੀਆਂ ਬੇਨਤੀਆਂ ਨੇ, ਜਿਹੜੀਆਂ ਬੇਨਤੀਆਂ ਇਹ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਕਰਦਾ।

ਅਤੇ ਆਖਿਆ ਕਿ ਸਤਿਗੁਰੂ ਜੀਓ ਮੈਨੂੰ ਨਾ ਆਪਣਾ ਜਾਣੋ, ਆਪਣਾ ਸੇਵਕ ਜਾਣੋ, ਅਤੇ ਆਪਣਾ ਸੇਵਕ ਜਾਣਦਿਆਂ ਹੋਇਆ ਨਾ ਹੁਣ ਮੇਰੇ ਨਾਲ ਚੱਲੋ, ਹੁਣ ਮੇਰੇ ਨਾਲ ਚੱਲੋ, ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਆਪਣਾ ਸੇਵਕ ਜਾਣੋ, ਅਤੇ ਸੇਵਕ ਜਾਣਦਿਆਂ ਹੋਇਆ ਮੈਨੂੰ ਅਤੇ ਮੇਰੇ ਨਾਲ ਹੁਣ ਤੁਸੀਂ ਚੱਲਣਾ

ਸਤਿਗੁਰੂ ਜੀ ਨਾਲ ਚੱਲੋ ਗ੍ਰਹਿ ਵਿਖੇ, ਨਗਰ ਦੇ ਵਿੱਚ ਚਰਨ ਪਾਓ, ਆਪਣੇ ਪਾਵਨ ਚਰਨ ਪਾਓ, ਨਗਰ ਪਵਿੱਤਰ ਕਰੋ, ਆਪਣੇ ਪਾਵਨ ਚਰਨ ਪਾਓ, ਗ੍ਰਹਿ ਪਵਿੱਤਰ ਕਰੋ। ਤੁਹਾਡੇ ਪਾਵਨ ਚਰਨਾਂ ਕਮਲਾਂ ਨਾਲ ਨਗਰ ਵੀ ਪਵਿੱਤਰ ਹੋ ਜਾਏਗਾ ਅਤੇ ਗ੍ਰਹਿ ਵੀ ਪਵਿੱਤਰ ਹੋ ਜਾਏਗਾ। ਰਾਜ ਹਮੇਸ਼ਾ ਧਰਮ ਤੋਂ ਛੋਟਾ ਹੁੰਦਾ ਹੈ, ਧਰਮ ਤੋਂ ਵੱਡਾ ਨਹੀਂ ਹੁੰਦਾ ਹਮੇਸ਼ਾ। ਧਰਮ ਦੇ ਅੱਗੇ ਆ ਕੇ ਰਾਜ ਨੂੰ ਨਿਭਣਾ ਹੀ ਪੈਂਦਾ ਹੈ, ਨਿਭਣਾ ਹੀ ਪਏਗਾ। ਰਾਜਾ ਜਿੱਡਾ ਮਰਜ਼ੀ ਵੱਡਾ ਹੋਵੇ ਜੀ, ਜਿੱਡਾ ਮਰਜ਼ੀ ਵੱਡਾ ਹੋਵੇ, ਧਰਮ ਦੇ ਅੱਗੇ ਆ ਕੇ ਤਾਂ ਨਿਭਣਾ ਹੀ ਪਏਗਾ। ਹਾਂ, ਇਹ ਹੋ ਸਕਦਾ ਕਿ ਜਿਸ ਧਰਮ ਨਾਲ ਰਾਜੇ ਦਾ ਸੰਬੰਧ ਹੋਵੇ ਰਾਜਾ ਉਸ ਧਰਮ ਅੱਗੇ ਜਾ ਕੇ ਨਿਭੇ, ਪਰ ਨਿਭਦਾ ਜ਼ਰੂਰ ਹੈ, ਨਿਭਦਾ ਜ਼ਰੂਰ ਹੈ। ਧਰਮ ਹਮੇਸ਼ਾ ਵੱਡਾ। ਗੁਰੂ ਨਾਨਕ ਦੇ ਘਰ ਵਿੱਚ ਰਾਜ ਬਾਅਦ ਵਿੱਚ ਹੈ, ਧਰਮ ਪਹਿਲਾਂ ਹੈ। ਧਰਮ ਪਹਿਲਾਂ, ਰਾਜ ਬਾਅਦ ਵਿੱਚ ਹੈ। ਹਾਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜੇ ਆਪਣਾ ਧਰਮ ਵੀ ਬਚਾਉਣਾ ਫਿਰ ਤੁਹਾਡੇ ਕੋਲ ਰਾਜ ਹੋਣਾ ਚਾਹੀਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਜਦੋਂ ਧਰਮ ਦੇ ਅੱਗੇ ਖੜੋਣ ਦੀ ਵਾਰੀ ਆਵੇ ਫਿਰ ਧਰਮ ਦਾ ਨਿਸ਼ਾਨ ਉੱਚਾ ਹੁੰਦਾ ਅਤੇ ਰਾਜ ਦਾ ਨਿਸ਼ਾਨ ਨੀਵਾਂ ਹੁੰਦਾ, ਫਿਰ ਰਾਜ ਦਾ ਨਿਸ਼ਾਨ ਨੀਵਾਂ। ਭਾਵੇਂ ਰਾਜ ਤਖਤ ਉੱਚਾ ਲੱਗਦਾ, ਰਾਜ ਤਖਤ ਭਾਵੇਂ ਉੱਚਾ ਹੈ, ਪਰ ਜਦੋਂ ਗੁਰਤਾ ਗੱਦੀ ਦੀ ਵਾਰੀ ਆਏਗੀ ਰਾਜ ਤਖਤ ਨੂੰ ਗੁਰਤਾ ਗੱਦੀ ਅੱਗੇ ਨਿਭਣਾ ਹੀ ਪੈਂਦਾ, ਜਿਹੜਾ ਮਰਜ਼ੀ ਹੋਵੇ। ਰਾਜ ਗੱਦੀ ਭਾਵੇਂ ਉੱਚੀ ਹੈ, ਰਾਜ ਗੱਦੀ ਉੱਚੀ ਹੈ, ਗੁਰਤਾ ਗੱਦੀ ਭਾਵੇਂ ਨਿਮਰਤਾ ਦੀ ਪ੍ਰਤੀਕ ਹੈ, ਪਰ ਨਿਭਣਾ ਰਾਜ ਗੱਦੀ ਨੂੰ ਪੈਂਦਾ ਗੁਰਤਾ ਗੱਦੀ ਅੱਗੇ। ਗੁਰੂ ਅਮਰਦਾਸ ਪਾਤਸ਼ਾਹ ਅੱਗੇ ਅਕਬਰ ਨਿਵੇਆ, ਅਕਬਰ ਅੱਗੇ ਗੁਰੂ ਅਮਰਦਾਸ ਸਾਹਿਬ ਨਹੀਂ ਨਿਵੇ। ਗੁਰੂ ਨਾਨਕ ਸਾਹਿਬ ਅੱਗੇ ਬਾਬਰ ਨਿਵੇਆ, ਬਾਬਰ ਅੱਗੇ ਗੁਰੂ ਨਾਨਕ ਸਾਹਿਬ ਨਹੀਂ ਨਿਵੇ। ਰਾਜਾ ਬਾਬਰ ਹੈ, ਧਰਮ ਗੁਰੂ ਨਾਨਕ ਸਾਹਿਬ। ਹਿਮਾਯੂ ਭਾਵੇਂ ਰਾਜ ਗੱਦੀ 'ਤੇ ਹੈ, ਭੱਜ ਕੇ ਆਇਆ, ਦੌੜ ਕੇ ਜਾਨ ਬਚਾ ਕੇ ਆਇਆ, ਨਿਵਿਆ ਕਿੱਥੇ ਆ ਕੇ ਹੈ? ਗੁਰੂ ਅੰਗਦ ਸਾਹਿਬ ਕੋਲ ਨਿਵਿਆ ਨਾ। ਫਿਰ ਧੰਨ ਗੁਰੂ ਰਾਮਦਾਸ ਪਾਤਸ਼ਾਹ, ਅਕਬਰ ਨਿਵਿਆ, ਜਹਾਂਗੀਰ ਬਹਿ ਗਿਆ ਰਾਜ ਗੱਦੀ 'ਤੇ। ਰਾਜ ਗੱਦੀ 'ਤੇ ਬੈਠਾ ਜਹਾਂਗੀਰ ਕਹਿੰਦਾ ਮੈਂ ਧਰਮ ਨਿਵਾ ਕੇ ਵਿਖਾਊਂ, ਉਹਨੇ ਜ਼ਬਰਦਸਤੀ ਨਿਭਾਉਣ ਦੀ ਕੋਸ਼ਿਸ਼ ਕੀਤੀ, ਪਰ ਧਰਮ ਦਾ ਸਿਰ ਫਿਰ ਉੱਚਾ, ਹਾਰ ਫਿਰ ਜਹਾਂਗੀਰ ਨੂੰ ਮੰਨਣੀ ਪਈ, ਫਿਰ ਨਿਭਣਾ ਪਿਆ ਨਾ। ਭਾਵੇਂ ਉਹ ਵੱਖਰੀ ਗੱਲ ਹੈ ਕਿ ਉਹ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੰਦਾ, ਗੁਰੂ ਅਰਜਨ ਸਾਹਿਬ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਅੱਗੇ ਫਿਰ ਜਹਾਂਗੀਰ ਨੂੰ ਨਿਭਣਾ ਹੀ ਪੈਂਦਾ, ਨਿਭਿਆ। ਧਰਮ ਜਿਹੜਾ ਹੈ ਨਾ ਇਹ ਹਮੇਸ਼ਾ ਹੀ ਵੱਡਾ ਰਹੇਗਾ, ਰਾਜ ਤੋਂ ਵੱਡਾ ਰਹੇਗਾ, ਰਾਜ ਕਦੇ ਵੀ ਧਰਮ ਤੋਂ ਵੱਡਾ ਨਹੀਂ ਹੋ ਸਕਦਾ। ਬਸ ਭਾਵੇਂ ਔਰੰਗਜ਼ੇਬ ਹੈ, ਦੇਖ ਲਓ ਔਰੰਗਜ਼ੇਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਅੱਡੀ ਚੋਟੀ ਦਾ। ਵਜ਼ੀਰ ਖਾਂ ਹੋਣਾ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ, ਅਖੀਰ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਤਰਲੇ ਕਰਨੇ ਪਏ ਵੀ ਮੈਨੂੰ ਮਰਦੇ ਨੂੰ ਆਪਣੇ ਦਰਸ਼ਨ ਬਖਸ਼ ਦਿਓ। ਨਿਵਿਆ, ਫਿਰ ਨਿਵਿਆ ਔਰੰਗਜ਼ੇਬ, ਰਾਜ ਨੂੰ ਗੋਡੇ ਟੇਕਣੇ ਪਏ। ਅਕਾਲ ਤਖਤ ਸਾਹਿਬ, ਅਕਾਲੀ ਫੂਲਾ ਸਿੰਘ ਜੀ। ਦੂਜੇ ਪਾਸੇ ਰਾਜਾ ਮਹਾਰਾਜਾ ਰਣਜੀਤ ਸਿੰਘ, ਰਾਜ ਗੱਦੀ 'ਤੇ ਬੈਠਾ ਮਹਾਰਾਜਾ ਰਣਜੀਤ ਸਿੰਘ ਹੈ, ਅਕਾਲੀ ਫੂਲਾ ਸਿੰਘ ਉਹਦੇ ਸਿਪਾਹੀਆਂ ਵਿੱਚ ਨੇ, ਪਰ ਇੱਕ ਪਾਸੇ ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਅਤੇ ਅਕਾਲੀ ਫੂਲਾ ਸਿੰਘ ਥੋੜ੍ਹੀ ਨਿਭਦੇ ਨੇ, ਅਕਾਲੀ ਫੂਲਾ ਸਿੰਘ ਥੋੜ੍ਹੀ ਨਿਭਦੇ ਨੇ। ਮਹਾਰਾਜਾ ਰਣਜੀਤ ਸਿੰਘ ਨੂੰ ਗੋਡੇ ਟੇਕਣੇ ਪੈਂਦੇ ਨੇ, ਧਰਮ ਅਤੇ ਇੱਕ ਪਾਸੇ ਰਾਜ। ਖੈਰ,
ਮਾਲਕ ਪਾਤਸ਼ਾਹ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਕੋਲ ਨਾ ਉਹ ਰਾਜਾ ਆਇਆ, ਉਹਨੇ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕੀਤੀ, ਬੇਨਤੀਆਂ ਕੀਤੀਆਂ, ਕਹਿੰਦਾ ਜੀ ਆਪਣੇ ਪਾਵਨ ਚਰਨ ਗ੍ਰਹਿ ਵਿਖੇ ਪਾਓ, ਆਪਣੇ ਪਾਵਨ ਚਰਨ ਨਗਰ ਵਿੱਚ ਪਾਓ, ਤੁਸੀਂ ਆਪਣੇ ਪਾਵਨ ਚਰਨ ਨਗਰ ਵਿੱਚ ਪਾਓਗੇ ਨਗਰ ਪਵਿੱਤਰ ਹੋਏਗਾ, ਤੁਸੀਂ ਆਪਣੇ ਪਾਵਨ ਚਰਨ ਗ੍ਰਹਿ ਵਿਖੇ ਪਾਓਗੇ ਅਤੇ ਸਾਡਾ ਗ੍ਰਹਿ ਪਵਿੱਤਰ

ਸਤਿਗੁਰੂ ਉਹ ਨਗਰੀ ਮੇਰੀ ਨਹੀਂ ਹੈ, ਨਗਰ ਵਿਸ਼ਾਲੀ ਆਪਣੀ ਜਾਣੋ, ਉਹ ਤੁਹਾਡੀ ਆਪਣੀ ਹੈ, ਉਹ ਨਗਰ ਸਾਰਾ ਹੀ ਤੁਹਾਡਾ ਹੈ। ਔਰ ਉਹ ਘਰ ਮੈਂ ਆਪਣਾ ਨਹੀਂ ਕਹਿੰਦਾ, ਉਹ ਘਰ ਵੀ ਤੁਹਾਡਾ ਹੈ। ਅਤੇ ਜਿੰਨਾ ਚਿਰ ਚਾਹੋ, ਜਿੰਨਾ ਸਮਾਂ ਚਾਹੋ, ਉਸ ਘਰ ਦੇ ਵਿੱਚ ਤੁਸੀਂ ਵਾਸਾ ਕਰੋ, ਤੁਹਾਡਾ ਹੀ ਹੈ। ਨਾ ਮੈਂ ਆਪਣੀ ਮਰਜ਼ੀ ਨਾਲ ਤੁਹਾਨੂੰ ਆਖਾਂ ਵੀ ਜਾਓ ਭਾਈ ਨਗਰ ਵਿੱਚੋਂ ਜਾਓ, ਘਰ ਵਿੱਚੋਂ, ਘਰ ਵੀ ਤੁਹਾਡਾ, ਨਗਰੀ ਵੀ ਤੁਹਾਡੀ। ਸਤਿਗੁਰੂ ਜੀ ਤੁਸੀਂ ਉੱਥੇ ਜਾ ਕੇ

ਸਤਿਗੁਰੂ ਜੀ ਸਾਰੀ ਧਰਤੀ, ਸਾਰੇ ਸਾਗਰ ਸਮੁੰਦਰ, ਸਾਰੀ ਧਰਤੀ, ਤੁਸੀਂ ਉਹ ਸਾਰੇ ਦੇ ਸਾਰਿਆਂ ਦੇ ਮਾਲਕ ਹੋ। ਮੈਂ ਤਾਂ ਇਕੱਲੇ ਵਿਸ਼ਾਲੀ ਨਗਰ ਦੀ ਗੱਲ ਕਰ ਰਿਹਾ, ਮਾਲਕਾ ਸਾਰੀ ਧਰਤੀ ਦੇ ਮਾਲਕ ਹੋ ਤੁਸੀਂ। ਸਾਰੀ ਧਰਤੀ ਤੁਹਾਡੀ ਹੈ, ਸਾਰੇ ਸਮੁੰਦਰ ਤੁਹਾਡੇ ਨੇ, ਸਾਰੇ ਪਹਾੜ ਤੁਹਾਡੇ ਨੇ, ਪਹਾੜੀ ਇਲਾਕੇ ਵੀ ਜਿੰਨੇ ਸਾਰੇ ਤੁਹਾਡੇ ਹੀ ਨੇ। ਮਹਾਰਾਜ ਪ੍ਰਭ ਹੈ ਤੁਹਾਰੀ, ਪ੍ਰਭੂ ਜੀ ਇਹ ਸਾਰਾ ਕੁਝ

ਇਹ ਪਹਾੜੀ ਰਾਜੇ ਜਿੰਨੇ ਵੀ ਨਾ ਸਤਿਗੁਰੂ, ਇਹ ਤੇ ਮੰਦੀ ਮੱਤ ਵਾਲੇ ਨੇ, ਇਹ ਛੋਟੀ ਮੱਤ ਵਾਲੇ ਨੇ, ਇਹ ਤੇ ਭੈੜੇ ਕੰਮ ਐਵੇਂ ਕਰੀ ਜਾਂਦੇ। ਇਹ ਨਹੀਂ ਜਾਣਦੇ ਵੀ ਜਿਹੜੇ ਰਾਜ ਭਾਗ ਨੂੰ ਅਸੀਂ ਕਹੀ ਜਾਂਦੇ ਵੀ ਸਾਡਾ, ਜਿਹੜੇ ਰਾਜ ਭਾਗ ਨੂੰ ਅਸੀਂ ਆਪਣਾ ਕਹਿ ਕੇ ਤੇ ਜਿਸ ਨਗਰ ਵਿੱਚੋਂ ਗੁਰੂ ਸਾਹਿਬ ਨੂੰ ਬਾਹਰ ਅਸੀਂ ਕੱਢਣ ਦੀ ਸੋਚ ਰਹੇ ਹਾਂ, ਇਹ ਤੇ ਸਾਰੀ ਧਰਤੀ ਦੇ ਮਾਲਕ ਨੇ, ਇੱਥੇ ਅਸੀਂ ਇਹਨਾਂ ਨੂੰ ਬਾਹਰ ਕਿਵੇਂ ਕੱਢ ਦਾਂਗੇ। ਇਹ ਤੇ ਮੰਦੀ ਮੱਤ ਵਾਲੇ ਨੇ, ਥੋੜ੍ਹੀ ਮੱਤ ਦੇ ਮਾਲਕ ਨੇ, ਮੂੜ ਮਤੀਏ ਨੇ ਔਰ ਭੈੜੇ ਕਾਰਜਾਂ ਵਿੱਚ

0: ਸਤਿਗੁਰੂ ਇਹਨਾਂ ਸਾਰਿਆਂ ਦੇ ਮੂੰਹ ਕਾਲੇ ਹੋਏ ਨੇ,
1: ਸਾਰਿਆਂ ਦੇ
0: ਬਚਿਆ ਜੀ ਕੋਈ ਜਿਹਦੇ ਮੱਥੇ ਕਲੰਕ ਨਾ ਹੋਵੇ। ਕੀ ਵਜ਼ੀਰ ਖਾਂ ਦੇ ਮੱਥੇ ਕਲੰਕ ਨਹੀਂ? ਕੀ ਭੀਮ ਚੰਦ ਦੇ ਮੱਥੇ 'ਤੇ ਦਾਗ ਨਹੀਂ? ਕੀ ਰਾਜੇ ਭੂਪ ਚੰਦ ਦੇ ਮੱਥੇ 'ਤੇ ਨਹੀਂ ਦਾਗ ਲੱਗਿਆ? 22 ਧਾਰ ਦੇ 22 ਧਾਰ ਰਾਜਿਆਂ ਦੇ ਮੱਥੇ ਕਲੰਕਤ ਨੇ, ਵਜ਼ੀਰ ਖਾਂ ਦਾ ਮੱਥਾ ਨਹੀਂ ਬਚਿਆ, ਮੂੰਹ ਉਹਦਾ ਵੀ ਕਾਲਾ ਹੀ ਹੈ। ਅਤੇ ਔਰੰਗਜ਼ੇਬ ਦਾ ਮੂੰਹ ਕਿਹੜਾ ਬਚਿਆ? ਕਲੰਕ ਤਾਂ ਉਹਦੇ ਮੱਥੇ 'ਤੇ ਵੀ ਲੱਗਾ ਹੀ ਹੈ ਨਾ, ਉਹਦੇ ਮੱਥੇ 'ਤੇ ਵੀ ਲੱਗਾ ਕਲੰਕ। ਸਤਿਗੁਰੂ ਇਹਨਾਂ ਸਾਰਿਆਂ ਦੇ ਮੂੰਹ ਕਾਲੇ ਹੋਏ, ਸਾਰਿਆਂ ਦੇ। ਔਰ ਜਿਹੜਾ ਕਲੰਕ ਇਹਨਾਂ ਨੇ ਮੱਥੇ 'ਤੇ ਲਵਾ ਲਿਆ ਨਾ ਆਪਣੇ, ਇਹ ਧੋਤਿਆਂ ਵੀ ਨਹੀਂ ਲੱਥਣਾ ਕਦੇ, ਜਿੰਨਾ ਮਰਜ਼ੀ ਧੋ ਲੈਣ ਜੀ ਕਲੰਕ ਇਹ। ਜਿਹੜਾ ਕਲੰਕ ਵਜ਼ੀਰ ਖਾਂ ਦੇ ਮੱਥੇ 'ਤੇ ਲੱਗਾ ਹੈ ਨਾ, ਰਹਿੰਦੀ ਦੁਨੀਆ ਤੱਕ ਉਹ ਲੱਗਾ ਹੀ ਰਹਿਣਾ, ਉਹਨੂੰ ਕੋਈ ਜਿੰਨਾ ਮਰਜ਼ੀ ਧੋ ਲਏ, ਲੱਥ ਜਾਣਾ ਕਿਤੇ ਉਹ ਕਲੰਕ। ਔਰੰਗਜ਼ੇਬ ਦੇ ਮੱਥੇ 'ਤੇ ਲੱਗਾ ਕਲੰਕ ਲੱਥ ਜਾਏਗਾ? ਅਗਾਂਹ ਕਵੀ ਜੀ ਨੇ ਹੋਰ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਉਹ ਰਾਜਾ ਗੁਰੂ ਸਾਹਿਬ ਨੂੰ ਕਹਿ ਰਿਹਾ, ਮਾਲਕਾ ਇਹਨਾਂ ਨੇ ਆਪਣੇ ਮੂੰਹ ਆਪ ਕਾਲੇ ਕੀਤੇ ਨੇ, ਔਰ ਜਿਹੜੇ ਮੂੰਹ ਇਹਨਾਂ ਨੇ ਆਪਣੇ ਕਾਲੇ ਕੀਤੇ ਨਾ, ਇਹ ਹੁਣ ਰਹਿੰਦੀ ਦੁਨੀਆ ਤੱਕ ਕਾਲੇ ਹੀ ਰਹਿਣਗੇ। ਧੋਤਿਆਂ ਵੀ ਇਹਨਾਂ ਦੇ ਮੱਥੇ 'ਤੇ ਦਾਗ ਜਿਹੜਾ ਨਾ,

ਸਤਿਗੁਰੂ ਜੀ ਉਹ ਕਲੰਕ ਨੇ ਲਹਿਣਾ ਤੇ ਕੀ ਹੈ, ਉਸ ਲੱਗੇ ਹੋਏ ਮੱਥੇ ਉੱਤੇ ਦਾਗ ਨੇ ਲਹਿਣਾ ਤੇ ਕੀ ਹੈ, ਸਗੋਂ ਜਿਵੇਂ ਜਿਵੇਂ ਸਮਾਂ ਬੀਤੀ ਜਾਣਾ ਉਵੇਂ ਉਵੇਂ ਉਹਨੇ ਹੋਰ ਕਾਲਾ ਹੋਈ ਜਾਣਾ, ਉਹਨੇ ਹੋਰ ਜ਼ਿਆਦਾ ਕਲੰਕਤ, ਉਹ ਕਲੰਕ ਗੂੜਾ ਹੁੰਦਾ ਜਾਏਗਾ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ, ਉਵੇਂ ਉਵੇਂ ਉਹ ਕਲੰਕ ਹੋਰ ਵੱਧਦਾ ਜਾਏਗਾ। ਹੁਣ ਤੁਸੀਂ ਅੰਦਾਜ਼ਾ ਲਾਓ ਜੀ, 1704 ਤੋਂ ਲੈ ਕੇ ਅਤੇ 2026 ਚੱਲ ਰਿਹਾ, ਮੱਥੇ ਉੱਪਰਲਾ ਕਲੰਕ ਲੱਥਾ, ਹਰ ਸਾਲ ਮੱਥੇ ਉੱਤੇ ਕਲੰਕ ਨੂੰ ਚੇਤੇ ਕਰਦੇ ਹਾਂ ਆਪਾਂ ਵੀ ਆਹ ਕਲੰਕ ਵਜ਼ੀਰ ਖਾਂ ਹੋਣਾ ਨੇ ਆਪਣੇ ਮੂੰਹ 'ਤੇ ਆਪ ਮਲਿਆ, ਆਪ ਮਲਿਆ। ਕੀ ਵਜ਼ੀਰ ਖਾਂ ਨੂੰ ਮੱਤ ਨਹੀਂ ਸੀ ਦਿੱਤੀ ਵੀ ਤੂੰ ਨਾ ਕਰ ਇੱਦਾਂ, ਉਹਦੀ ਬੇਗਮ ਨੇ ਮੱਤ ਦਿੱਤੀ ਉਹਨੂੰ ਵੀ ਸਿਰ ਦੇ ਸਾਈਆਂ ਮੈਂ ਨਹੀਂ ਚਾਹੁੰਦੀ ਮੇਰੇ ਸਿਰ ਦਾ ਸਾਈਂ ਇਤਿਹਾਸ ਸਾਈਂ ਦਾ ਨਾਂ ਇਤਿਹਾਸ ਵਿੱਚ ਬੱਚਿਆਂ ਦੇ ਕਾਤਲ ਵਜੋਂ ਆਵੇ, ਮੈਂ ਨਹੀਂ ਚਾਹੁੰਦੀ। ਪਰ ਨਹੀਂ ਮੰਨਿਆ, ਉਹ ਲੱਗਿਆ ਮੱਥੇ 'ਤੇ ਕਲੰਕ, ਕਿੱਦਾਂ ਲੱਥ ਜਾਏਗਾ ਜੀ, ਕਿਵੇਂ ਲੱਥੇਗਾ ਉਹ ਕਲੰਕ, ਜਿਹੜਾ ਕਲੰਕ ਪਹਾੜੀ ਰਾਜਿਆਂ ਨੇ ਔਰ ਇਹਨਾਂ ਸਾਰਿਆਂ ਨੇ ਮਿਲ ਕੇ ਗਊ ਦੀਆਂ ਕਸਮਾਂ ਖਾ, ਕੁਰਾਨ ਦੀਆਂ ਕਸਮਾਂ ਖਾ, ਗੁਰੂ ਸਾਹਿਬ ਨੂੰ ਵਾਸਤੇ ਪਾ, ਉਹ ਕੀ ਮੱਥੇ ਤੋਂ ਕਲੰਕ ਲੱਥ ਜਾਏਗਾ ਇਹਨਾਂ ਦੇ? ਨਹੀਂ, ਉਹ ਸਗੋਂ ਹੋਰ ਗੂੜਾ ਹੋਈ ਜਾਂਦਾ, ਹੋਰ ਜਿਵੇਂ ਜਿਵੇਂ ਇਤਿਹਾਸ ਦਾ ਵਿਸਥਾਰ ਹੋ ਰਿਹਾ ਉਵੇਂ ਉਵੇਂ ਸਾਰੇ ਸੰਸਾਰ ਵਿੱਚ ਵਜ਼ੀਰ ਖਾਂ ਦੇ ਘਰ ਨੂੰ ਕੋਈ ਵੇਖ ਕੇ ਰਾਜ਼ੀ ਨਹੀਂ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਘਰਾਂ ਵਿੱਚ ਜਾ ਕੇ ਲੋਕ ਨਮਸਕਾਰਾਂ ਕਰਦੇ ਵੀ ਉਹਨਾਂ ਸਾਹਿਬਜ਼ਾਦਿਆਂ ਦੇ ਚਰਨਾਂ 'ਤੇ ਨਮਸਕਾਰ ਹੈ ਜਿਨ੍ਹਾਂ ਸਾਹਿਬਜ਼ਾਦਿਆਂ ਨੇ ਇੱਥੇ ਆਪਣਾ ਆਪਾ ਵਾਰਿਆ ਹੈ। ਤਰਸਦੇ ਨੇ ਲੋਕ ਨਾ, ਜਦੋਂ ਆਪਾਂ ਸਭਾ ਦੇ ਦਿਨਾਂ 'ਚ ਉੱਥੇ ਜਾਈਦਾ ਅਤੇ ਲੋਕ ਆਪਾਂ ਜਾ ਕੇ ਉੱਥੇ ਮਹਿਸੂਸ ਕਰਦੇ ਹਾਂ ਵੀ ਕਿਵੇਂ ਗੁਰੂ ਕਿਆਂ ਲਾਲਾ ਨੇ ਇੱਥੇ ਉਹ ਦਿਨ ਕੱਟੇ ਹੋਣਗੇ ਨਾ, ਉਹ ਸਮਾਂ ਕੱਟਿਆ ਹੋਏਗਾ ਅਤੇ ਕੁਛ ਕੀ ਯਤਨ ਦਾ ਵੀ ਉੱਥੇ ਗਏ ਹਾਂ, ਉਹ ਅਸਥਾਨ ਉਸ ਧਰਤੀ ਦੇ ਉੱਤੇ ਜਦੋਂ ਮਸਤਕ ਲਾਈਏ ਅਤੇ ਉਹਨਾਂ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਸਾਡੀ ਨਮਸਕਾਰ ਹੈ। ਪਰ ਜਿਹੜਾ ਕਲੰਕ ਵਜ਼ੀਰ ਖਾਂ ਨੇ ਖੱਟਿਆ ਰਹਿੰਦੀ ਦੁਨੀਆ ਤੱਕ ਹੋਰ ਗੂੜਾ ਹੁੰਦਾ ਜਾਣਾ। ਕਵੀ ਜੀ ਕਹਿੰਦੇ ਉਹ ਰਾਜਾ ਕਹਿ ਰਿਹਾ ਮਾਲਕ ਜੀ ਉਹ ਧੋਤਿਆਂ ਲੈਣਾ ਨਹੀਂ, ਸਗੋਂ ਉਹਨੇ ਹੋਰ ਕਲੰਕ ਨੇ

ਇਹ ਜਿੰਨਾ ਮਰਜ਼ੀ ਯਤਨ ਕਰ ਲੈਣ ਔਰ ਜਿਹੜੇ ਮਰਜ਼ੀ ਯਤਨ ਕਰ ਲੈਣ ਮਾਲਕ ਜੀ, ਇਹਨਾਂ ਦੇ ਯਤਨਾਂ ਨਾਲ ਉਹ ਕਲੰਕ ਨਹੀਂ ਜਾਣਾ, ਉਹ ਕਲੰਕ ਨਹੀਂ ਜਾਣਾ। ਜਿੰਨੇ ਮਰਜ਼ੀ ਹੈ ਨਾ, ਅਨੇਕ ਉਪਾਵਨ ਅਨੇਕਾਂ ਉਪਾਅ ਤੇ ਨਹਿ ਜੈ ਹੈ, ਅਨੇਕਾਂ ਉਪਾਵਾਂ ਨਾਲ ਵੀ ਨਹੀਂ ਜਾਣਾ, ਸਗੋਂ ਇਸ ਦਿਨ ਨੂੰ ਇਹ ਪਛਤਾਉਣਗੇ। ਇਸ ਦਿਨ ਨੂੰ ਨਿਤ ਨਿਤਾ ਪ੍ਰਤੀ ਜਿੰਨਾ ਚਿਰ ਰਹਿਣਗੇ ਓਨਾ ਚਿਰ ਪਛਤਾਉਣਗੇ। ਜਿੰਨਾ ਚਿਰ ਸਵਾਸ ਭੋਗਣਗੇ ਨਾ, ਓਨਾ ਚਿਰ ਪਛਤਾਉਣਗੇ। ਔਰ ਵਾਕਈ ਜੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ ਸੋਧਾ ਲਾਇਆ ਤੇ ਵਜ਼ੀਰ ਖਾਂ ਪਛਤਾਉਂਦਾ ਹੋਏਗਾ ਨਾ, ਤਰਲੇ ਕਰਦਾ ਹੀ ਹੋਏਗਾ ਵੀ ਬਖਸ਼ ਦਿਓ ਮੈਂ ਗਲਤੀ ਕਰ ਲਈ। ਕਿੱਡੇ ਤਰਲੇ ਕਰਦਾ ਹੋਏਗਾ, ਭੀਮ ਚੰਦ ਹੋਣੀ ਪਛਤਾਉਂਦੇ ਨਹੀਂ ਹੋਣਗੇ, ਕਿੱਡਾ ਪਛਤਾਵਾ ਹੋਏਗਾ ਮਨ 'ਚ, ਇਹੀ ਕਿੱਡੀ ਭੁੱਲ ਕਰ ਲਈ, ਕਿੱਡੀ ਗਲਤੀ, ਕਿੱਡਾ ਗੁਨਾਹ ਕਮਾ ਲਿਆ ਅਸੀਂ। ਉਹ ਰਾਜਾ ਕਹਿ ਰਿਹਾ ਵੀ ਆਹ ਜਿਹੜਾ ਦਿਨ ਹੈ ਨਾ ਅੱਜ, ਭਾਵੇਂ ਇਹਨਾਂ ਨੂੰ ਲੱਗ ਰਿਹਾ ਵੀ ਅਸੀਂ ਬੜਾ ਕੁਛ ਬੜਾ ਚੰਗਾ ਕਰ ਰਹੇ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਕੈਦ ਕਰ ਲੈਣਾ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਜੰਗ ਦੇ ਮੈਦਾਨ 'ਚ ਮਾਰ ਲੈਣਾ, ਅੱਜ ਭਾਵੇਂ ਇਹ ਦਿਨ ਇਹਨਾਂ ਨੂੰ ਚੰਗਾ ਲੱਗਦਾ, ਪਰ ਇਸ ਦਿਨ ਨੂੰ ਇਹ ਰਹਿੰਦੀ ਦੁਨੀਆਂ ਤੱਕ ਪਛਤਾ। ਅੱਜ ਭਾਵੇਂ ਉਹ ਹੈ ਨਹੀਂ ਜੀ ਇਸ ਦੁਨੀਆਂ 'ਤੇ, ਉਹ ਹੈ ਨਹੀਂ, ਪਰ ਇਤਿਹਾਸ ਅੱਜ ਵੀ ਜਦੋਂ ਚੇਤੇ ਕਰਦੇ ਹਾਂ ਤਾਂ ਉਹਨਾਂ ਦੇ ਮੱਥਿਆਂ 'ਤੇ ਪਛਤਾਵਾ ਹੀ ਹੈ, ਉਹਨਾਂ ਦੇ ਮੱਥੇ ਕੋਈ ਉੱਜਲ ਥੋੜ੍ਹੀ ਨੇ, ਸਿਵਾਏ ਪਛਤਾਵੇ ਤੋਂ ਉਹਨਾਂ ਕੋਲ ਕੁਝ ਵੀ ਨਹੀਂ ਹੋਵੇ।

ਮੰਨਿਆ ਜਾਂਦਾ ਨਾ, ਜਿਵੇਂ ਕਹਿੰਦੇ ਵੀ ਜਿੰਨੇ ਮਰਜ਼ੀ ਪਾਪ ਕੀਤੇ ਹੋਣ, ਕਹਿੰਦੇ ਜਾ ਕੇ ਤੀਰਥਾਂ 'ਤੇ ਇਸ਼ਨਾਨ ਕਰ ਲਓ, ਪਾਪ ਲੱਥ ਜਾਂਦੇ ਨੇ। ਉਹ ਰਾਜਾ ਕਹਿੰਦਾ ਮਾਲਕ ਜੀ, ਇਹ ਭਾਵੇਂ ਯਮੁਨਾ ਨਦੀ 'ਚ ਚਲੇ ਜਾਣ, ਭਾਵੇਂ ਗੰਗਾ 'ਚ ਚਲੇ ਜਾਣ, ਭਾਵੇਂ ਇਹ ਗਯਾ ਤੀਰਥ ਸਥਾਨ 'ਤੇ ਚਲੇ ਜਾਣ, ਅਤੇ ਭਾਵੇਂ ਬਨਾਰਸ ਦੀ ਧਰਤੀ 'ਤੇ ਕਿਉਂ ਨਾ ਚਲੇ ਜਾਣ, ਉੱਥੇ ਜਾ ਕੇ ਵੀ ਇਹਨਾਂ ਦੇ ਕਾਲਿਆਂ ਮੂੰਹਾਂ ਤੋਂ ਕਾਲਸ ਨਹੀਂ ਲੱਥਣੀ, ਇਹਨਾਂ ਦੇ ਮੂੰਹ ਕਾਲੇ ਹੀ ਰਹਿਣਗੇ ਜਿਹੜੀ ਕਾਲਸ ਇਹਨਾਂ ਆਪਣੇ ਮੂੰਹਾਂ ਉੱਤੇ ਮਲੀ ਹੈ। ਇੱਦਾਂ ਜੀ ਉਹ ਰਾਜਾ ਜਿਹੜਾ ਨਾ ਗੁਰੂ ਸਾਹਿਬ ਨਾਲ ਵਚਨ ਵਿਲਾਸ ਕਰ ਰਿਹਾ। ਹੋਰ ਕਿਹੜੇ ਕਿਹੜੇ ਬਚਨ ਨੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਉਹ ਰਾਜਾ ਕਰਦਾ ਹੈ, ਅੱਗੋਂ ਧੰਨ ਗੁਰੂ ਕਲਗੀਧਰ ਸਾਹਿਬ ਕੀ ਫੈਸਲਾ ਸੁਣਾਉਂਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸ਼ਰਵਣ ਕਰੋਗੀਆਂ। ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਬੇਨਤੀ, ਕੱਲ੍ਹ ਰੋਜ਼ ਤੋਂ 22 ਤਰੀਕ ਤੋਂ ਦਿਨ ਮੰਗਲਵਾਰ ਮੌਸਮ ਦੀ ਤਬਦੀਲੀ ਅਨੁਸਾਰ ਮੌਸਮ ਦੀ ਤਬਦੀਲੀ ਨੂੰ ਵੇਖਦਿਆਂ ਹੋਇਆਂ ਜੋ ਸੰਧਿਆ ਵੇਲੇ ਦੇ ਦੀਵਾਨ ਨੇ ਉਹਨਾਂ ਦੀਵਾਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਸੋਦਰ ਬਾਣੀ ਦੇ ਜਾਪ ਕੱਲ੍ਹ ਰੋਜ਼ ਤੋਂ 6:30 'ਤੇ ਆਰੰਭ ਹੋਣਗੇ, 7 ਵਜੇ ਤੱਕ, 7 ਵਜੇ ਤੋਂ ਲੈ ਕੇ 8 ਵਜੇ ਤੱਕ ਆਰਤੀ ਔਰ ਗੁਰਬਾਣੀ ਕੀਰਤਨ, 8 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰ ਇਤਿਹਾਸ ਦੀਆਂ ਵਿਚਾਰਾਂ, 9 ਵਜੇ ਤੋਂ ਲੈ ਕੇ 10 ਵਜੇ ਤੱਕ ਗੁਰਬਾਣੀ ਕੀਰਤਨ, 6:30 ਤੋਂ ਲੈ ਕੇ 7 ਵਜੇ ਤੱਕ ਸੋਦਰ ਬਾਣੀ ਦੇ ਜਾਪ, ਸੋਦਰ ਰਹਿਰਾਸ ਸਾਹਿਬ ਜੀ ਦੇ, 7 ਵਜੇ ਤੋਂ 8 ਵਜੇ ਤੱਕ ਆਰਤੀ ਗੁਰਬਾਣੀ ਕੀਰਤਨ, 8 ਤੋਂ 9 ਗੁਰ ਇਤਿਹਾਸ ਦੀਆਂ ਵਿਚਾਰਾਂ, 9 ਤੋਂ 10 ਵਜੇ ਤੱਕ ਗੁਰਬਾਣੀ ਕੀਰਤਨ ਉਪਰੰਤ ਸਮਾਪਤੀ ਹੋਏਗੀ। ਸਮੇਂ ਦੀ ਤਬਦੀਲੀ ਨੂੰ ਆਪ ਸੰਗਤਾਂ ਨੋਟ ਕਰੋ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤੇ ਆਖੀ ਹੈ, ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਾਰੋ। ਤੁਮ ਗਾਵੋ ਮੇਰੇ ਨਿਰਪਾ ਕਾ ਸੋਹਿਲਾ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਾਓ। ਨਿਤਨ ਝੇੜੇ ਸੰਭਾਲਿਆ ਨਾ ਦੇਖੇਗਾ ਦੇਵਨਾਰ, ਤੇਰੇ ਦਾਨ ਹੈ ਕੀਮਤ ਨਾ ਪਵੈ ਤੇ ਦਾਤੇ ਗਵਣ ਸ਼ੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਉ ਸੱਜਣ ਸੀਸੜੀਆਂ ਜੇ ਹੋਵੈ ਸਾਹਿ ਸੁਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨੇ ਤਵਾ ਬਹਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦਿਆ ਬਹਨ। ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੁਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਾਓ। ਬਿਸ ਚੱਸਿਆ

ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਤਾਰੇ ਕਾ ਮੰਡਲ ਜਨਕ ਮੋਤੀ, ਧੂਪ ਮਨ ਆਲੋ ਪਵਨ ਚਬਰੋ ਕਰੇ, ਸਗਲ ਬੰਦਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜ ਅੰਤ ਭੇਰੀ ਰਹਾਉ, ਸਹਿਸ ਤਵ ਨੈਨ ਨੈਨ ਹੈ ਦੋਏ ਕੋ, ਸਹਿਸ ਮੂਰਤਨ ਇੱਕ ਦੋਹੇ, ਸਹਿਸ ਪਦ ਮਲਨਨ ਗੰਧ ਇੱਕ ਪਦ, ਦਬ ਸਹਿਸ ਗੰਧ ਚਲਤ ਮੋਏ, ਸਭ ਮੈਂ ਜੋਤ ਜੋਤੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟੋਏ, ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕੁਲਮ ਗ੍ਰੰਥ ਲੋਭਿਤ ਮਨੋ, ਅੰਧੇ ਨਮੋਏ ਆਈ ਭਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕੋਏ, ਜਾਤੇ ਤੇਰੇ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋ ਨਗਰ ਵਾ ਭਰਿਆ, ਮਿਲ ਸਾਧੁ ਖੰਡ ਲਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਹੇ, ਆ ਮਨ ਅਰਲੀ ਮੰਡਾਏ, ਕਰ ਸਾਧੂ ਅੰਜਲੀ ਬਨ ਵੱਡਾ।

ਝੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣਿਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ ਰਸਨ ਅਹਿਨਿਸ ਰਸੈ ਸਤ ਕਰ ਜਾਣਿਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਤਿਆਈਐ ਅਨਮਾਰਗ ਤਜੋ ਭਜੋ ਹਰ ਗਿਆਨਿਓ ਬਚਨ ਗੁਰ ਰਿਦ ਤਰੋ ਪੰਚ ਭੂ ਬਸ ਕਰੋ ਜਨਮ ਕੁਲ ਉਦਰੋ ਦੁਆਰ ਹਰ ਮਾਨਿਓ ਜੋਤ ਸਭ ਸੁਖ ਇਤ

0: ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਦਾਨ ਹਰ ਮਨ ਤਰੋ ਧਿਆਨ ਅਹਿਨਸ ਕਰੋ ਬਚਨ ਗੁਰ ਹਿਰਦੈ ਤਾਰ ਫੁਨ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਤਿਆਈਐ ਅੰਮ੍ਰਿਤ ਪਰਵਾਹ ਚੁਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਨ ਨਿਦਾਨ ਹਰ ਉਰਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਕੀ ਸੇਵ ਸ਼ਿਵ ਸਿੱਧ ਸਾਧਿਕ ਸੁਰ ਅਸੁਰ ਗਣ ਤਰੈ ਤੇਤੀਸ ਗੁਰ ਬਚਨ ਸੁਨ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰਦਾਦ ਸਨਕਾਦ ਹਰ ਗੁਰਮੁਖੈ ਤਰੈ ਇੱਕ ਨਾਮ ਲੱਗ ਤਜੋ ਰਸ ਅਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ
1: ਸਤਿਗੁਰ ਖੇ ਮਾ ਤਾਣਿਆ ਜੁਗ ਜੂਥ ਸਮਾਣੇ ਅਨਭੋ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ ਗੁਰ ਨਾਨਕ ਅੰਗਦ ਅਮਰ

ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਬਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ

ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦਿਸੈ ਸੁ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਾ ਬਲਿਹਾਰ,

तिस के संग तरे संसार कहो नानक प्रभु लोचन पूरा।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਚਾਵਰ ਔਰ ਤਖਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਅਤੇ ਲੰਘ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 723 ਅਤੇ 724 ਪਾਵਨ ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜੇ ਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭੇਜੀ ਕੇ ਸਰਵਣ ਕਰਨਾ ਕਰੀਏ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ,

ਸਾਧ ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਿਲ ਪਹਿਲੇ ਕੇ ਲਿਖੇ ਟੁੰਡੇ ਆਸ

ਰਜਾਏ ਮਹਿਲਾ ਦੂਜਾ ਇਹ ਜੱਗ ਸੱਚੇ ਕੀ ਹੈ ਕੋਠੜੇ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲਾ ਇੱਕ ਨਾ ਹੁਕਮੇ

ਖੇਡਿਆ ਬਿਲਾਣੀ ਵਿਸਮਾ ਧਰਤੀ ਵਿਸਮਾਤ ਖਾਣੀ ਵਿਸਮਾ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ

ਭਾਰ ਪੈ ਵਿੱਚ ਇੰਦ ਫਿਰਿਆ ਸਿਰ ਭਾਰ ਪੈ ਵਿੱਚ ਇੰਦ ਫਿਰਿਆ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਰਤਨੰਤ